0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਦਿਸ ਇਜ਼ FM 101

अस्सलाम वालेकुम एंड अस्सलाम वालेकुम तुहाडा भरा तुहाडा सज्जन ते तुहाडा बेली आरजे गुलाम अली जावेद एफएम 101 रेडियो पाकिस्तान लाहौर दे स्टूडियो तो तुहाडी खिदमत दे विच हाजिर ते गुलाम अली जावेद दा मोहब्बतां भरा सलाम कबूल करो ते नाल दसो तुहाडा की हाल चाल है, ठीक ठाक हो, खुशबाश हो, जिंदगियां किवें गुजरदियां पईआं। वैसे मैं भी तुहाडी दुआवां दे नाल बिल्कुल ठीक ठाक हाँ, खुशबाश हाँ, अल्लाह पाक दा करम है ते सत्ते खैरी ने। ਜਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕਰਨ ਲੱਗਾ, ਇਸ ਪ੍ਰੋਗਰਾਮ ਨੂੰ ਆਖਦੇ ਨੇ ਰਾਵੀ ਕਿਨਾਰੇ, ਮੈਨੂੰ ਆਖਦੇ ਨੇ ਆਰਜੇ ਗੁਲਾਮ ਅਲੀ ਜਾਵੇਦ, ਔਰ ਤੁਹਾਡਾ ਆਪਣਾ ਫੈਮਿਲੀ ਚੈਨਲ ਹੈ ਐਫਐਮ 101 ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ ਹੈ। ਗਿਆਰਾਂ ਅਕਤੂਬਰ ਹੈ, ਇਤਵਾਰ ਦਾ ਦਿਹਾੜਾ ਹੈ, ਔਰ 1:07 ਹੋ ਗਏ ਨੇ। ਲਓ ਜੀ, ਤੁਹਾਡਾ ਅਗਰ ਦਿਲ ਕਰੇ ਇਸ ਪ੍ਰੋਗਰਾਮ ਦੇ ਵਿੱਚ ਆਉਣਾ ਹੈ ਤਾਂ ਤੁਸੀਂ ਅਵਿਆ ਹੈ, ਜ਼ਰੂਰ ਅਵਿਆ ਹੈ, ਮੇਰੇ ਕੋਲ ਬਵਿਆ ਹੈ, ਮੇਰੇ ਸਾਹਮਣੇ ਬਵਿਆ ਹੈ। ਔਰ ਪ੍ਰੋਗਰਾਮ ਦੇ ਵਿੱਚ ਆਉਣ ਦੇ ਤਰੇ ਤਰੀਕੇ ਨੇ, ਤੁਸੀਂ ਜਿਹੜੇ ਤਰੀਕੇ ਨਾਲ ਆਓ, ਬਿਸਮਿਲਲਾ ਜੀ ਆਇਆਂ ਨੂੰ ਵੈਲਕਮ ਅਤੇ ਖੁਸ਼ ਆਮਦੀਦ। ਪਹਿਲਾ ਤਰੀਕਾ ਹੈ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਆਓਗੇ ਔਰ ਆਓਗੇ ਕਾਲ ਦੇ ਜ਼ਰੀਏ ਅਤੇ 042-111-01-01-042-111-001 ਅਤੇ ਜੇ ਤੁਸੀਂ ਕਰਨਾ ਮੈਸੇਜ ਤਾਂ ਫਿਰ ਮੈਸੇਜ ਕਰਿਆ ਹੈ। ਮੈਸੇਜ ਕਰਨ ਦਾ ਤਰੀਕਾ ਹੈ ਕਿ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ ਹੈ ਔਰ ਮੈਸੇਜ ਟਾਈਪ ਕਰਦੇ ਹੋਇਆਂ ਸਭ ਤੋਂ ਪਹਿਲੇ ਟਾਈਪ ਕਰਨਾ 101 ਯਾਨੀ 101-01-01। ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦੇਣੀ ਹੈ, ਆਪਣਾ ਸੋਹਣਾ ਨਾਂ ਲਿਖਣਾ ਹੈ, ਚੰਗਾ ਮੈਸੇਜ ਲਿਖਣਾ ਹੈ ਅਤੇ ਸੈਂਡ ਕਰਨਾ 44-71-44-71। ਅਤੇ ਫੇਸਬੁੱਕ 'ਤੇ ਵੀ ਆ ਸਕਦੇ ਹੋ, ਔਰ ਫੇਸਬੁੱਕ 'ਤੇ ਆਉਣ ਦਾ ਤਰੀਕਾ ਇਹ ਕਿ ਤੁਸੀਂ ਫੇਸਬੁੱਕ ਦੇ ਪੇਜ 'ਤੇ ਜਾਓ, ਸਰਚ ਆਪਸ਼ਨ ਹੈ, ਸਰਚ ਕਰ ਲਵੋ। ਸਰਚ ਕੀ ਕਰੋਗੇ? ਐਫਐਮ 101 ਲਾਹੌਰ। ਜਦੋਂ ਐਫਐਮ 101 ਲਾਹੌਰ ਲੱਭ ਲਓਗੇ, ਉੱਥੇ ਆਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ ਔਰ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਣੀ, ਉੱਥੇ ਕਮੈਂਟ ਕਰਕੇ ਦੱਸਣਾ ਪ੍ਰੋਗਰਾਮ ਕੈਸਾ ਲੱਗ ਰਿਹਾ। ਅਤੇ ਬੰਦੇ ਨੂੰ ਜ਼ਿੰਦਗੀ ਦੀ ਬੜੀ ਚਸ ਆਉਂਦੀ ਹੈ, ਬੜੀ ਚਸ ਆਉਂਦੀ ਹੈ ਜਦੋਂ ਕੋਈ ਬੰਦਾ ਸੋਹਣੇ ਤਰੀਕੇ ਨਾਲ, ਅੱਛੇ ਤਰੀਕੇ ਨਾਲ ਮਿਲੇ। ਬੰਦਾ ਆਪਣੇ ਅੰਦਰ ਇੱਜ਼ਤ ਮਹਿਸੂਸ ਕਰਦਾ ਹੈ, ਖੁਸ਼ੀ ਮਹਿਸੂਸ ਕਰਦਾ ਹੈ। ਦਰਅਸਲ ਜਿਹੜਾ ਬੰਦਾ ਇੱਜ਼ਤ ਨਾਲ ਮਿਲ ਰਿਹਾ ਹੁੰਦਾ ਹੈ ਉਹ ਅੱਛਾ ਹੁੰਦਾ ਹੈ, ਉਹਦੀ ਅੱਛਾਈ ਦੀ ਵਜ੍ਹਾ ਤੋਂ ਜਿਸ ਬੰਦੇ ਨੂੰ ਮਿਲ ਰਿਹਾ ਹੁੰਦਾ ਉਹ ਖੁਸ਼ੀ ਮਹਿਸੂਸ ਕਰਦਾ ਹੈ ਅਤੇ ਦੋਵੇਂ ਪਾਸੇ ਖੁਸ਼ੀ ਦੀ ਇਹ ਖੁਸ਼ਬੂ ਜਿਹੜੀ ਉਹ ਫੈਲ ਜਾਂਦੀ ਹੈ। ਮੈਂ ਇਹ ਗੱਲ ਅੱਜ ਇਸ ਤੋਂ ਕਰਿੰਦਾ ਪਿਆ, ਮੈਂ ਜਦੋਂ ਐਫਐਮ 101 ਜਾਂ ਰੇਡੀਓ ਪਾਕਿਸਤਾਨ ਦੇ ਗੇਟ 'ਤੇ ਪਹੁੰਚਦਾ ਤਾਂ ਜਿਹੜੇ ਸਾਡੇ ਸਿਕਿਉਰਟੀ ਵਾਲੇ ਦੋਸਤ ਨੇ ਇਤਨੇ ਪਿਆਰ ਨਾਲ ਬੁਲਾਉਂਦੇ ਨੇ, ਇਤਨੀ ਪਿਆਰੀ ਸਮਾਈਲ ਦਿੰਦੇ ਨੇ ਕਿ ਬੰਦੇ ਦੀ ਰੂਹ ਤੱਕ ਖੁਸ਼ੀ ਦੀ ਜਿਹੜੀ ਲਹਿਰ ਹੈ ਉਹ ਅਪੜ ਜਾਂਦੀ ਹੈ। ਅੱਜ ਵੀ ਕੁਝ ਇਸ ਤਰ੍ਹਾਂ ਹੋਇਆ ਕਿ ਬੜੀ ਮੁਹੱਬਤ ਨਾਲ ਸਾਡੇ ਰੇਡੀਓ ਪਾਕਿਸਤਾਨ ਦੇ ਗੇਟ ਵਾਲੇ ਸਿਕਿਉਰਟੀ ਵਾਲੇ ਦੋਸਤ ਮਿਲੇ ਔਰ ਪਹਿਲੇ ਹੀ ਉਹ ਚਲਾ ਕੇ ਬੈਠੇ ਹਨ ਜਨਾਬ 101, ਅਤੇ ਮੈਨੂੰ ਆਉਂਦੇ ਵੀ ਅੱਜ ਪ੍ਰੋਗਰਾਮ ਚੰਗਾ ਕਰਿਆ, ਵੈਸੇ ਤੁਸੀਂ ਚੰਗਾ ਹੀ ਕਰਿੰਦੇ ਹੋ, ਅਸਾਂ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਹਾਂ। ਮੈਂ ਆਖਿਆ ਜੀ ਬਿਸਮਿਲਲਾ, ਵੈਲਕਮ, ਖੁਸ਼ ਆਮਦੀਦ ਅਤੇ ਪਾ ਖੈਰ ਅਗਲੇ। ਮੈਂ ਫਿਰ ਉਹਨਾਂ ਦੱਸਿਆ ਵੀ ਇਸ ਪ੍ਰੋਗਰਾਮ ਦੇ ਵਿੱਚ ਤਾਂ ਆਉਂਦੀਆਂ ਨੇ ਗੱਲਾਂ ਯਾਰਾਂ ਦੀਆਂ, ਦਿਲਦਾਰਾਂ ਦੀਆਂ ਅਤੇ ਮਿੱਠੜੇ ਮਨਠਾਰਾਂ ਦੀਆਂ। ਕੁਝ ਗੱਲਾਂ ਤੁਹਾਡੀਆਂ ਵੀ ਹੁੰਦੀਆਂ ਨੇ, ਕੁਝ ਸਾਡੀਆਂ ਵੀ ਹੁੰਦੀਆਂ ਨੇ, ਕੁਛ ਯਾਰ ਦੀਆਂ ਹੁੰਦੀਆਂ ਨੇ, ਕੁਛ ਦਿਲਦਾਰ ਦੀਆਂ ਹੁੰਦੀਆਂ ਨੇ। ਕੁਝ ਗੱਲਾਂ ਅੱਜ ਦੀਆਂ, ਕੁਝ ਕੱਲ੍ਹ ਦੀਆਂ ਅਤੇ ਕੁਝ ਗੁਜ਼ਰੇ ਪਲ ਦੀਆਂ, ਅਤੇ ਕੁਝ ਗੱਲਾਂ ਉਸ ਦਿਲਦਾਰ ਅਤੇ ਮਿੱਠੜੇ ਮਨਠਾਰ ਦੀਆਂ ਜਿਸ ਦਿਲਦਾਰ ਅਤੇ ਮਿੱਠੜੇ ਮਨਠਾਰ ਤੋਂ ਬਗੈਰ ਜ਼ਿੰਦਗੀ ਦੀ ਚਸ ਨਹੀਂ ਆਉਂਦੀ, ਜ਼ਿੰਦਗੀ ਦਾ ਗੁਜ਼ਾਰਾ ਨਹੀਂ ਹੁੰਦਾ, ਦਿਲ ਦੀ ਧੜਕਣ ਬੇਰਬਤ ਹੋ ਜਾਂਦੀ ਹੈ ਔਰ ਧੜਕਣ ਬੇਰਬਤ ਹੋਣ ਦੀ ਵਜ੍ਹਾ ਤੋਂ ਸਾਹਾਂ ਦੀ ਜਿਹੜੀ ਉਹ ਇੱਕ ਹਾਰ ਬਣਦਾ ਹੈ, ਉਹ ਲੜੀ ਬਣਦੀ ਉਹ ਨਹੀਂ ਬਣਦੀ। ਬੇਰਬਤ ਧੜਕਣ ਦੇ ਵਿੱਚ ਇਨਸਾਨ ਮਿਸ ਕਰਿੰਦਾ ਹੈ ਕਿਸੇ ਆਪਣੇ ਨੂੰ, ਕਿਸੇ ਪਿਆਰੇ ਨੂੰ, ਔਰ ਫਿਰ ਉਹਦੇ ਮੂੰਹ 'ਚੋਂ ਨਿਕਲਦੇ ਨੇ ਇਹ ਅਲਫਾਜ਼।

ਅੱਜ ਤਾਂ ਇਹ ਦਿਲ ਕਰਦਾ ਬੰਦਾ ਐਂ ਦੌੜਿਆ ਜਾਵੇ, ਉੱਡਦਾ ਜਾਵੇ, ਉੱਡਦਾ ਜਾਵੇ ਫਿਜ਼ਾਵਾਂ ਦੇ ਵਿੱਚ। ਲਾਹੌਰ ਦੀਆਂ ਫਿਜ਼ਾਵਾਂ ਬੜੀਆਂ ਖੁਸ਼ਗਵਾਰ, ਮਿੱਠੀਆਂ ਅਤੇ ਸੋਹਣੀਆਂ ਹਵਾਵਾਂ ਜਿਹੜੀਆਂ ਨੇ ਆਉਣ ਲੱਗ ਗਈਆਂ ਨੇ। ਔਰ ਲਾਹੌਰ ਦੇ ਵਿੱਚ ਅੱਜ ਤਾਂ ਇੰਝ ਲੱਗਦਾ ਵੀ ਓਏ ਹੋਏ ਹੋਏ, ਪੂਰਾ ਜੰਨਤ ਵਾਲਾ ਮਾਹੌਲ ਬਣਿਆ, ਐਡਾ ਖੂਬਸੂਰਤ ਹਵਾਵਾਂ, ਦਿਲ ਕਰਦਾ ਬਾਹਰ ਬੈਠਾ ਰਹਾਂ। ਮੈਨੂੰ ਵੀ ਅੱਜ ਮੌਕਾ ਮਿਲਿਆ, ਮੈਂ ਵੀ ਕਿਧਰੇ ਬਾਹਰ ਜਾ ਕੇ ਬਹਿ ਗਿਆ ਅਤੇ ਸਬਜ਼ੇ ਦੇ ਵਿੱਚ ਬੈਠਾ ਰਿਹਾ ਕਾਫੀ ਦੇਰ। ਬੜਾ ਸਵਾਦ ਆਇਆ, ਚਸ ਆਈ ਹੈ, ਸਕੂਨ ਆਇਆ। ਅਤੇ ਨਾਲ ਇੱਕ ਗੱਲ ਤੁਹਾਨੂੰ ਅੱਜ ਮੈਂ ਸੱਚੀ ਦੱਸਾਂ, ਔਰ ਮੈਂ ਕੀ ਦੱਸਾਂ ਤੁਹਾਨੂੰ, ਮੈਂ ਨਾ ਅਕਸਰ ਕਿ ਜਨਾਬ ਅੱਜ ਮੈਂ ਮੁਫਤ ਦਾ ਖਾਣਾ ਲੱਭਿਆ ਅਤੇ ਚੰਗਾ ਖਾਧਾ ਅਤੇ ਟਿਕਾ ਕੇ ਖਾਧਾ। ਯਕੀਨ ਕਰੋ ਅੱਜ ਮੈਨੂੰ ਘਰਦਿਆਂ ਨੇ ਵੀ ਗਰੂ ਕੱਢ ਛੱਡਿਆ ਅਤੇ ਰਾਹ ਦੇ ਵਿੱਚ ਵੀ ਮੇਰੇ ਤੋਂ ਕਿਸੇ

ਲਓ ਜੀ ਜਮਾਲ ਭਾਈ ਅੱਜ ਤਾਂ ਐਂਟਰੀ ਮਾਰ ਦਿੱਤੀ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ। ਕਿਆ ਬਾਤ ਹੈ ਜਮਾਲ ਭਾਈ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮੈਨੂੰ ਲੱਗਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਜਿਹੜਾ ਨਾ ਉਹ ਚਸ ਦੇ ਰਿਹਾ, ਤਾਂ ਤੁਸੀਂ ਜਲਦੀ ਜਲਦੀ ਅੱਪੜ ਆਏ ਹੋ। ਔਰ ਜਮਾਲ ਭਾਈ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਔਰ ਉਹ ਵੀ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ। ਅਤੇ ਇਹਦੇ ਨਾਲ ਰਿਮਸ਼ਾ ਪ੍ਰੋਗਰਾਮ ਸੁਣਦੀ ਪਈ ਹੈ, ਅਤੇ ਰਿਮਸ਼ਾ ਆਖਦੇ ਨੇ ਮੇਰੀ ਬੋਲੀ ਨੂੰ ਕਾਪੀ ਕਰਕੇ ਕਿ ਤੁਸੀਂ ਹੁਣੇ ਆਖਣਾ ਰਿਮਸ਼ਾ ਪ੍ਰੋਗਰਾਮ ਸੁਣਦੀ ਪਈ ਹੈ ਜੀ। ਰਿਮਸ਼ਾ ਪ੍ਰੋਗਰਾਮ ਸੁਣਦੀ ਪਈ ਹੈ, ਇਸ ਵਿੱਚ ਕੋਈ ਗੱਲ ਨਹੀਂ, ਕੋਈ ਸ਼ੱਕ ਨਹੀਂ। ਔਰ ਫੇਸਬੁੱਕ ਵਾਲੇ ਜਿਹੜੇ ਦੋਸਤ ਨੇ ਉਹ ਆ ਗਏ ਨੇ ਔਰ ਬੜੇ ਜ਼ੋਰ ਸ਼ੋਰ ਨਾਲ ਆ ਗਏ ਨੇ। ਉਜ਼ਮਾ ਖਾਨ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ। ਉਜ਼ਮਾ ਖਾਨ ਤੁਹਾਡਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਰਜ਼ਾ ਚੌਧਰੀ ਨੇ ਪ੍ਰੋਗਰਾਮ ਦੇ ਬਿਲਕੁਲ ਆਗਾਜ਼ ਦੇ ਵਿੱਚ ਐਂਟਰੀ ਮਾਰ ਲਈ, ਬੜੀ ਜ਼ਬਰਦਸਤ ਐਂਟਰੀ ਮਾਰੀ ਔਰ ਦਿਲ ਬੜੀ ਚਸ ਆਈ, ਸਵਾਦ ਆ ਗਿਆ ਕਿ ਜਨਾਬ ਇਤਨੇ ਮੁਹੱਬਤ ਕਰਨ ਵਾਲੇ ਬੰਦੇ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਮੇਰੇ ਪ੍ਰੋਗਰਾਮ ਨੂੰ ਪਸੰਦ ਬੜੇ ਲੋਕਾਂ ਨੇ ਕੀਤਾ। ਕੰਵਲ ਨਾਜ਼ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਆਖਦੇ ਨੇ ਕੀ ਹਾਲ ਹੈ ਤੁਹਾਡਾ? ਮੈਂ ਬਿਲਕੁਲ ਠੀਕ ਠਾਕ ਹਾਂ, ਖੁਸ਼ਬਾਸ਼ ਹਾਂ। ਅਤੇ ਪਿਛਲੇ ਹਫ਼ਤੇ ਤੁਸੀਂ ਕੰਵਲ ਨਾਜ਼ ਸਾਹਿਬਾ ਪ੍ਰੋਗਰਾਮ ਦੇ ਵਿੱਚ ਨਹੀਂ ਆਇਓ। ਮੁਹੰਮਦ ਨਈਮ ਟੇਲਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਪਏ ਕਰਦੇ ਨੇ। ਨਈਮ ਬਾਈ ਤੁਹਾਡਾ ਸ਼ੁਕਰੀਆ, ਮਿਹਰਬਾਨੀ ਆ। ਔਰ ਨਜ਼ੀਰ ਖੋਸੂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਨਜ਼ੀਰ ਖੋਸੂ ਦਾ ਬਹੁਤ ਸ਼ੁਕਰੀਆ। ਮੁਹੰਮਦ ਹਮਜ਼ਾ ਖੀਮਟਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ, ਇਹਨਾਂ ਦਾ ਬਹੁਤ ਸ਼ੁਕਰੀਆ। ਅਤੇ ਲਓ ਜੀ ਅਲੀ ਅਹਿਮਦ ਜੱਟ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਜੇ। ਅਤੇ ਮੁਹੰਮਦ ਅਰਸ਼ਦ ਗੋਂਦਲ ਫਰੋਮ ਮੰਡੀ, ਬਹੁਤ ਦਿਨ, ਗੁੱਡ ਸ਼ੋ, ਕਮਾਲ ਆਵਾਜ਼ ਅਤੇ ਸਟਾਈਲ ਜ਼ਬਰਦਸਤ ਬਾਈ ਆ ਅਰਸ਼ਦ ਬਿਰਾ। ਮੇਰਾ ਕਿਹੜਾ ਸਟਾਈਲ ਹੈ, ਚਸ ਤੋ ਹੀ ਤੁਹਾਡੀ ਜਿਹੜੇ ਮੇਰੇ ਪ੍ਰੋਗਰਾਮ ਦੀ ਰੌਣਕ ਨੂੰ ਵਧਾਈਂਦੇ ਹੋ। ਆਤਿਫ ਅਲੀ ਨੁਨਾਰੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ। ਮੁਲਤਾਨ ਤੋਂ ਆਏ ਨੇ, ਤਾਰੇ ਕੁਵੈਤ ਤੋਂ ਆਏ ਬੈਠੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਅਤੇ ਰਜ਼ਾ ਚੌਧਰੀ ਸਮੋਸੇ ਅਤੇ ਬਿਸਕਿਟ ਅਤੇ ਚਾਹ ਦਾ ਫੋਟੋ ਸੈਂਡ ਕਰਕੇ ਅਤੇ ਉਹ ਗਏ ਜੇ। ਅਤੇ ਰਾਣਾ ਕਦੀਰ ਰਾਏ ਨਨਕਾਣੇ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਮਾਨਾ ਵਾਲੇ ਤੋਂ ਪ੍ਰੋਗਰਾਮ ਨੂੰ ਪਸੰਦ ਪਿਆ ਕਰਦੇ ਨੇ। ਅਬਦੁੱਲਾ ਗੁੱਜਰ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਹਫੀਜ਼ ਉਰ ਰਹਿਮਾਨ ਬੱਕਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਇਹਨਾਂ ਦਾ ਵੀ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਅਤੇ ਗੱਲ ਕੀ ਕਰੀਏ, ਗੱਲ ਕਰੀਏ, ਇਹ ਬਾਈ ਅੱਲਾ ਦੀ ਜ਼ਾਤ ਗਵਾਹ ਹੈ, ਅੱਲਾ ਦੀ ਜ਼ਾਤ ਗਵਾਹ ਹੈ ਕਿਸ ਗੱਲ 'ਤੇ, ਇਹ ਜ਼ਰਾ ਤੁਸੀਂ ਸੁਣੋ, ਮੈਂ ਸੁਣਨਾ, ਫਿਰ ਗੱਲ ਕਰਦੇ ਹਾਂ।

ਲਓ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਰੁਬੀਨਾ ਜੱਟੀ ਸਾਹਿਬ ਔਰ ਆਖਦੇ ਨੇ ਓਏ ਹਾਂ ਵਿਚਾਰੇ ਨੂੰ ਅੱਜ ਨਾਸ਼ਤਾ ਹੀ ਨਹੀਂ ਲੱਭਿਆ ਜੀ ਹਾਂ ਬਿਲਕੁਲ ਨਾਸ਼ਤਾ ਹੀ ਨਹੀਂ ਲੱਭਿਆ ਅਤੇ ਆਖਦੇ ਨੇ ਮੈਂ ਭਿਜਵਾ ਦੇਵਾਂ ਮੈਂ ਕਹਿੰਦੀ ਸ਼ੁਕਰੀਆ ਤੁਹਾਡਾ ਆਖਦੇ ਨੇ ਉਬਰ 'ਤੇ ਭੇਜ ਦਿੰਦੀ ਹਾਂ ਅਤੇ ਖਾ ਲੈਣਾ ਮੈਂ ਕਹਿੰਦੀ ਮਿਹਰਬਾਨੀ ਆ ਅਤੇ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਬੱਲਾ ਕੌਣ ਮੁਹੰਮਦ ਨਾਸਿਰ ਪੰਜਾਬ ਪੁਲਿਸ ਤੋਂ ਪ੍ਰੋਗਰਾਮ ਸੁਣਦੇ ਪਏ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ ਆਖਿਆ ਨੇ ਬੜਾ ਸੋਹਣਾ ਬੋਲਦੇ ਹੋ ਗੱਲ ਬੜੀ ਕਰਦੇ ਹੋ ਅਤੇ ਬੜਾ ਤਰੀਕਾ ਬੋਲਦੇ ਹੋ ਯਾਨੀ ਕਿ ਗੱਲ ਦੇ ਵਿੱਚ ਤੁਹਾਡੀ ਤਸਲਸਲ ਹੈ ਅਤੇ ਬੜਾ ਅੱਛਾ ਲੱਗਦਾ ਬਹੁਤ ਸ਼ੁਕਰੀਆ ਭਾਈ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਹੋ ਕਾਲ ਕੀਤੀ ਅੱਛਾ ਲੱਗਾ ਸਾਡਾ ਨੰਬਰ ਹੈ 04221100101 ਮੁਹੰਮਦ ਨਿਵਾਜ਼ ਰਾਏ ਵਿੰਡ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ 4471 ਅਤੇ ਮੈਸੇਜ ਕੀਤਾ ਨੇ ਆਖਿਆ ਨੇ ਭਾਈ ਕੈਸੇ ਹੋ ਜ਼ਬਰਦਸਤ ਹੋਵੋਗੇ ਔਰ ਅੱਲਾ ਆਪਕੋ ਸਲਾਮਤ ਰੱਖੇ ਆਪਕੋ ਔਰ ਸਭ ਸੁਣਨੇ ਵਾਲੋਂ ਕੋ ਸਲਾਮ ਔਰ ਮੇਰੀ ਪਸੰਦ ਕਾ ਸੌਂਗ ਪਲੇ ਕਰਦੇ ਨਾ ਤੂੰ ਮਿਲਸੇ ਨਾ ਦੁੱਖ ਮੁਕਸਣ ਭਾਈ ਲਾਲਾ ਤਾਉਲਾ ਚਲੋ ਕੋਸ਼ਿਸ਼ ਕਰੇ ਨਾ ਅਲੀ ਹਸਨੈਨ ਮੁਗਲ ਫਰਾਮ ਨਨਕਾਣਾ ਸਾਹਿਬ ਤੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਪਹਿਲੀ ਦਫ਼ਾ ਅਲੀ ਹਸਨੈਨ ਮੁਗਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਅੱਛਾ ਲੱਗਾ ਅਤੇ ਕੀ ਹਾਲ ਚਾਲ ਹੈ ਠੀਕ ਠਾਕ ਹੋ ਹਸਨੈਨ ਭਾਈ ਖਰੀਆ ਅਤੇ ਖੁਸ਼ ਹੋ ਅਤੇ ਨਵਾਜ਼ ਭਾਈ ਤੁਸੀਂ ਜਿੰਦੇ ਰਹੋ ਆਖਦੇ ਨੇ ਮੈਂ ਇੱਕ ਸ਼ਾਦੀ ਮੇ ਮਸਰੂਫ ਹੂੰ ਔਰ ਆਪਕਾ ਸ਼ੋਅ ਸੁਣ ਰਿਹਾ ਹੋ ਨਾ ਤੋ ਨਾ ਤੂੰ ਮਿਲਸੇ ਨਾ ਦੁੱਖ ਮੁਕਸਣ ਜਨਾਬ ਜ਼ਰੂਰ ਚਲੇ ਸਰ ਸੁਣਦੇ ਰਹਿਣਾ ਮੇਰੇ ਨਾਲ ਰਹਿਣਾ ਅਤੇ ਯਾਸੀਨ ਡਰਾਈਵਰ ਭਾਈ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਯਾਸੀਨ ਡਰਾਈਵਰ ਭਾਈ ਤੁਹਾਡਾ ਸ਼ੁਕਰੀਆ ਮਿਹਰਬਾਨੀ ਆ ਮੁਹੰਮਦ ਜ਼ਿਆਦ ਜੱਟ ਕੋਟ ਅੱਧੂ ਤੋਂ ਸਾਡਾ ਪ੍ਰੋਗਰਾਮ ਆ ਔਰ ਆਖਦੇ ਨੇ ਕਿ ਜ਼ਬਰਦਸਤ ਪ੍ਰੋਗਰਾਮ ਕਰ ਰਹੇ ਹੋ ਕੋਟ ਅੱਧੂ ਵਾਲਿਓ ਕੀ ਹਾਲ ਚਾਲ ਹੈ ਠੀਕ ਠਾਕ ਹੋ ਤੁਹਾਡੇ ਕੋਲ ਮੌਸਮ ਕੈਸਾ ਹੈ ਅਤੇ ਯਾਸੀਨ ਡਰਾਈਵਰ ਭਾਈ ਆਖਦੇ ਨੇ ਕਿ ਮੈਂ ਜਨਾਬ ਉਹ ਗੱਡੀ ਚਲਾ ਕੇ ਆ ਰਿਹਾ ਮੋਟਰਵੇ 'ਤੇ ਅਤੇ ਨੈੱਟ ਦੇ ਜ਼ਰੀਏ ਤੁਹਾਡਾ ਪ੍ਰੋਗਰਾਮ ਸੁਣਦਾ ਆਉਂਦਾ ਅਤੇ ਜਦੋਂ ਆਉਂਦੀ ਹੈ ਨਾ ਯਾਸੀਨ ਭਾਈ ਦੀ ਗੱਲ ਅਤੇ ਡਰਾਈਵਿੰਗ ਦੀ ਗੱਲ ਅਤੇ ਮੇਰਾ ਦਿਲ ਆਖਦਾ ਕਿ ਮੈਂ ਯਾਸੀਨ ਭਾਈ ਨੂੰ ਆਖਾਂ ਕਿ ਸਾਨੂੰ ਰੱਖ ਲੈ

ਲਓ ਜੀ ਅਮਾਨਤ ਗਾਰਡ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰੱਖਦੇ ਨੇ। ਮੇਰਾ ਫੇਸਬੁੱਕ ਨਹੀਂ ਚੱਲ ਰਿਹਾ, ਮੈਂ ਕੀ ਕਰਾਂ ਬਾਈ ਜਾਨ? ਚੱਲ ਜਾਸੀ ਨਾ ਪਰੇਸ਼ਾਨ ਹੋਵੋ। ਔਰ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਲਾਮ ਆ ਕਹਿੰਦੇ, ਸਾਰਿਆਂ ਨਾਲ ਮੁਹੱਬਤਾਂ ਦਾ ਇਜ਼ਹਾਰ ਕੀਤਾ ਨੇ ਅਮਾਨਤ ਗਾਰਡ ਸਾਹਿਬ ਨੇ, ਜੋ ਵਟਾਉਣ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਕਿੱਡਾ ਚੰਗਾ ਹੋਵੇ ਜਦੋਂ ਅਸੀਂ ਲੋਕਾਂ ਨੂੰ ਸੋਹਣੇ ਤਰੀਕੇ ਨਾਲ ਬੁਲਾਵੀਏ, ਅੱਛੇ ਤਰੀਕੇ ਨਾਲ ਬੁਲਾਵੀਏ, ਔਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਦੇਵੀਏ, ਦਿਲ ਨਾ ਦੁਖਾਵੀਏ, ਤਕਲੀਫ ਨਾ ਦੇਵੀਏ।

ਜਿਹੜਾ ਬੰਦਾ ਕਿਸੇ ਨੂੰ ਦੁੱਖ ਦਿੰਦਾ ਹੈ ਉਹ ਫਿਰ ਕਿਹੜਾ ਇਸ ਕਾਬਿਲ ਹੁੰਦਾ ਬਈ ਉਹ ਦੁੱਖ ਜਿਹੜੀਆਂ ਸੁੱਖੀਆਂ ਸੁੱਖ ਲਵੇ ਜਾਂ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣੇ। ਕਿਸੇ ਨੂੰ ਤਕਲੀਫ ਦੇਵਣ ਵਾਲਾ ਬੰਦਾ ਆਪ ਖੁਦ ਸੁਖੀ ਨਹੀਂ ਹੋ ਸਕਦਾ, ਇਹ ਯਾਦ ਰੱਖਿਆ। ਤਾਂ ਤੁਸੀਂ ਵੀ ਕੋਸ਼ਿਸ਼ ਕਰੋ ਕਿ ਜਦੋਂ ਕਿਸੇ ਨਾਲ ਬੋਲੋ ਸੋਹਣਾ ਬੋਲੋ, ਜਦੋਂ ਵਰਤਾਰਾ ਕਰੋ ਚੰਗਾ ਕਰੋ। ਇਹ ਨਾ ਹੋਵੇ ਕਿ ਕੋਈ ਬੰਦਾ ਤੁਹਾਡੀ ਵਜ੍ਹਾ ਤੋਂ ਦਿਲ ਅਜ਼ਾਰੀ ਉਹਦੀ ਹੋਵੇ, ਉਹਦਾ ਦਿਲ ਟੁੱਟੇ ਔਰ ਉਹਦੇ ਦੁੱਖ ਵੱਧ ਜਾਵਣ। ਮੈਂ ਤਾਂ ਇੰਝ ਆਖਦਾ ਕਿ ਦੁੱਖ ਵਧਣੇ ਨਹੀਂ ਚਾਹੀਦੇ। ਅਤਾਉਲਾ ਇਸਾ ਖੇਲਵੀ ਫਰਮਾਇਸ਼ ਹੈ ਮੇਰੇ ਨਵਾਜ਼ ਬਿਰਾਦੀ।

ਅਗਲੇ ਦਿਨ ਮੈਂ ਵੈਸੇ ਤਾਂ ਐਡਾ ਪੜ੍ਹਿਆ ਲਿਖਿਆ ਬੰਦਾ ਕੋਈ ਨਹੀਂ, ਔਰ ਐਡੀਆਂ ਪੜ੍ਹੀਆਂ ਲਿਖੀਆਂ ਗੱਲਾਂ ਵੀ ਮੈਂ ਕੋਈ ਨਹੀਂ ਕਰਿੰਦਾ, ਐਵੇਂ ਅਨਪੜ੍ਹ ਜਿਹਾ ਹਾਂ। ਲੇਕਿਨ ਇੱਕ ਲਿਖਿਓ ਮੈਂ ਪੜ੍ਹਿਆ ਕਿ ਉਸ ਵੇਲੇ ਤਿੰਨ ਰਿਸ਼ਤਿਆਂ ਦਾ ਬੜਾ ਪਤਾ ਲੱਗਦਾ ਹੈ। ਪਹਿਲਾ ਉਹ ਰਿਸ਼ਤਾ ਕਿ ਜਦੋਂ ਇਨਸਾਨ 'ਤੇ ਮੁਸ਼ਕਿਲ ਆਵੇ, ਮੁਸੀਬਤ ਦੇ ਵਿੱਚ ਹੋਵੇ, ਅਤੇ ਦੋਸਤਾਂ ਦਾ ਪਤਾ ਲੱਗ ਜਾਂਦਾ ਕਿ ਕਿਹੜੇ ਦੋਸਤ ਅੱਛੇ ਨੇ, ਕਿਹੜੇ ਖਾਲਿਸ ਨੇ। ਔਰ ਦੂਜੇ ਆਖਦੇ ਨੇ ਕਿ ਗੁਰਬਤ ਦੇ ਵਿੱਚ ਆਪਣੀ ਬੀਵੀ ਦਾ ਪਤਾ ਲੱਗਦਾ।

ਲਓ ਜੀ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਹਫਸਾ ਸ਼ੇਖੂਪੁਰਾ ਤੋਂ। ਹਫਸਾ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ ਔਰ ਤਾਰੀਫ ਕੀਤੀ। ਹਫਸਾ ਜੀ, ਥੈਂਕ ਯੂ ਸੋ ਮੱਚ, ਆਬਾਦ ਰਹੋ, ਅੱਲਾਹ ਪਾਕ ਤੁਹਾਨੂੰ ਖੁਸ਼ ਹੋ ਖੁਰਮ ਰੱਖੇ ਔਰ ਜਿੰਦੇ ਵਸਦੇ ਰਹੋ। ਔਰ ਸ਼ਹਿਜ਼ਾਦ ਅਬਾਸ ਬਲੋਚ ਜਾਫਰੀਆ ਕਲੋਨੀ ਲਾਹੌਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਨਿਆਜ਼ੀ ਅੱਡਾ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਪਸੰਦ ਪਏ ਕਰਦੇ ਨੇ, ਬਹੁਤ ਸਾਰੀਆਂ ਯਾਦਾਂ ਮੇਰੇ ਨਾਲ ਉਹਨਾਂ ਤਾਜ਼ਾ ਕੀਤੀਆਂ, ਇਹਨਾਂ ਦਾ ਸ਼ੁਕਰੀਆ। ਸ਼ਿਰਾਜ਼ ਅਬਾਸ ਬਲੋਚ ਸਾਹਿਬ ਔਰ ਹਫਸਾ ਸ਼ੇਖੂਪੁਰਾ ਤੋਂ ਅੱਲਾ ਤੁਹਾਨੂੰ ਖੁਸ਼ ਰੱਖੇ। ਫੇਸਬੁੱਕ 'ਤੇ ਬਹੁਤ ਸਾਰੇ ਲੋਕ ਸ਼ਾਮਿਲ ਨੇ, ਆਤਿਫ ਨੁਨਾਰੀ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਮੁਹੰਮਦ ਤਾਰਿਕ, ਮੁਹੰਮਦ ਹਫੀਜ਼ ਉਰ ਰਹਿਮਾਨ ਬੱਖਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਹਬੀਬ ਮਲਿਕ, ਖਲੀਲ ਮਲਿਕ, ਅਲੀ ਰਹਿਮਾਨ, ਗੁਲ ਯਾਸੀਨ ਨਾਜ਼ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਜੀ ਆਰ ਸ਼ਮਸੀ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਪਏ ਕਰਦੇ ਨੇ, ਔਰ ਬਹੁਤ ਸਾਰੇ ਮੈਸੇਜ ਉਹਨਾਂ ਦੇ ਮੇਰੇ ਕੋਲ ਪਹੁੰਚੇ ਨੇ। ਸਲਮਾ ਬੀਬੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਸਲਮਾ ਬੀਬੀ ਤੁਹਾਡਾ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਸਜਾਦ ਅਲੀ ਲਾਡਲਾ ਪ੍ਰੋਗਰਾਮ ਸੁਣਦੇ ਪਏ ਨੇ, ਰਜ਼ਾ ਚੌਧਰੀ ਦੇ ਨਾਲ ਅਹਿਸਨ ਖਾਨ ਬੈਠੇ ਨੇ ਔਰ ਸਾਹੂਵੀਰ ਸਾਡਾ ਪ੍ਰੋਗਰਾਮ ਸੁਣ ਰਹੇ ਨੇ, ਇਜਾਜ਼ ਅਲੀ ਲਾਡਲਾ, ਸਜਾਦ ਅਲੀ ਲਾਡਲਾ ਔਰ ਇਜਾਜ਼ ਅਲੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਵਾਰਿਸ ਗੁੱਜਰ, ਸਨੀ ਚਨੋਟੀ, ਫੈਜ਼ਾ ਨਸੀਰ, ਰੁਬੀਨਾ ਜੱਟੀ ਸਾਹਿਬਾ, ਜ਼ੂਨੀ, ਕਮਲ ਨਾਜ਼, ਫਰੀ ਆਪੀ, ਬੋਧੀ ਜੱਟ, ਲਤੀਫ ਮੁਗਲ, ਸਲੀਮ ਦਰਜ਼ੀ, ਮੁਹੰਮਦ ਤਾਰਿਕ ਕੁਵੈਤ ਵਾਲੇ ਅਤੇ ਅਮਾਨਤ ਗੜ੍ਹ ਅਤੇ ਅਬਦੁਲ ਹਮੀਦ, ਇਹਨਾਂ ਦੇ ਨਾਵੇਂ ਸਲਾਮ ਹਨ ਜੀ, ਤੁਹਾਡੇ ਸਲਾਮ ਵੀ ਪਹੁੰਚ ਗਏ। ਔਰ ਜੀ ਆਰ ਸ਼ਮਸੀ ਨੇ ਲਿਖਿਆ ਕਿ ਅਸਾਂ ਪਾਗਲ ਹਾਂ, ਅਸਾਂ ਗੂੰਗੇ ਨਹੀਂ, ਲੱਭ ਸਾਡੇ ਲਫ਼ਜ਼ ਅਲਾ ਸਕਦੇ, ਇੱਕ ਤੈਡਾ ਦਰਦ ਸਤਾ ਗਿਆ ਹੈ, ਬਿਆ ਕਹੀਂ ਦੇ ਦਰਦ ਸਤਾ ਸਕਦੇ, ਮਤਾਂ ਸਮਝੇ ਹੌਸਲੇ ਮੁੱਕ ਗਏ ਹਨ, ਗਮ ਖਾਰ ਸਿਤਾਮ ਅਜਾਂ ਚਾਹ ਸਕਦੇ, ਮੇਰੀ ਹਾਰ ਦੇ ਹੌਸਲੇ ਇਤਨੇ ਹਨ, ਤੇਰੀ ਜੀਤ ਦੇ ਜਸ਼ਨ ਮਨਾ ਸਕਦੇ, ਮੇਰੀ ਹਾਰ ਦੇ ਹੌਸਲੇ ਇਤਨੇ ਹਨ, ਤੇਰੀ ਜੀਤ ਦੇ ਜਸ਼ਨ ਮਨਾ ਸਕਦੇ ਨੇ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸਮਾਈਲ ਐਂਡ ਡਾਇਲ 111-111 FM
2: This is FM 101.
3: You're listening to FM 101, a bale bale o shower.

ਪਿਆਰ ਨਾਲ ਪਿਆਰ ਦਾ ਜਵਾਬ ਹੋਣਾ ਚਾਹੀਦਾ, ਇੰਜ ਨਹੀਂ ਮੂਡ ਖਰਾਬ ਹੋਣਾ ਚਾਹੀਦਾ।

0: वेलकम बैक और लाइव कॉल का सिलसिला शुरू होने लगा। साड़ा नंबर है 042-111-0001 और टॉपिक है कि जिते असी सारे फैमिली मेंबर मिल के बह के खाना खाते हैं या खाना खाते उस जगह नू उस इवेंट नू की बोलिया जाता है। मेरा नंबर है 042-111-0001 ते पहली कॉल लेने वेखने सड़ना कौन ने ते की कहंदे ने। अस्सलाम वालेकुम जी।
1: वालेकुम अस्सलाम, लाहौर तो नलायक कॉलर
0: ना लायक शागिर्द रिमशा।
1: आज आपकी तबीयत डोन लग रही है।
0: हाँ बस हो जाता है ना फिर जिंदगी में कभी कभार ऐसा ही।
1: आपके पैनाडोल नहीं खाए?
0: नहीं पैनाडोल तो उन पता भी मैंने पैनाडोल का मसला है
1: क्योंकि आपकी आवाज एकदम से बैठी बैठी हो गई है।
0: चलो अल्लाह खैर करेगा। आप दुआ करना ते दसो ना कि जिथे असी सारे फैमिली मेंबर मिल के बह के खाना खांदे आए उस जगह नु की बोला जांदा है?
1: मैनू तो लगता है कि मैं तो पता है कि मैं सोचती पई सी की कहया जांदा है, मगर मैनू लगता है कि एक ना बंदे दा एक खूबसूरत जिहा मंजर हो जांदा है जदों सारे बैठे होंदे ने खाना खांदे ने
0: खत्म होने वाला। इतना सारा इन नहीं आया अपना साड़ी जिहड़ी कुड़ी है चलाको ते नलेको इतनी सारी गल सी। चलो बहुत शुक्रिया बहना मेहरबानी।
2: आजो खिचड़ी खा लो मेनू ते आप मैं तो बुखार मोशन लगे।
0: अल्लाह पाक करम करे अल्लाह पाक सारे से हद देवे। थैंक यू
2: ओके
0: अल्लाह हाफिज। अस्सलाम वालेकुम।
3: वालेकुम
0: सलाम जी। कौन है साडे नाल?
3: मैं ਕੀ ਬੋਲ ਰਹੇ ਆ ਸਰ? ਸ਼ਾਲਾਮਾਰ ਬਾਗ ਲਾਹੌਰ ਤੋਂ
0: ਜੀ ਭਾਈ। ਬਿਸਮਿਲ੍ਲਾ ਕਰਾਂ।
3: ਗੁਲਾਮ ਅਲੀ ਸਾਹਿਬ ਤੁਹਾਡਾ ਗੁਲਾਮ ਅਲੀ ਜੀ ਸਾਹਿਬ ਤੁਹਾਡਾ ਪ੍ਰੋਗਰਾਮ ਬਹੁਤ ਅੱਛਾ ਹੈ।
0: ਬਹੁਤ ਸ਼ੁਕਰੀਆ ਭਾਈ।
3: ਆਪਕੋ ਤਰੱਕੀ ਬਹੁਤ ਤਰੱਕੀ ਦੇ ਬਹੁਤ ਅੱਛਾ ਪ੍ਰੋਗਰਾਮ ਜਾ ਰਿਹਾ।
0: ਆਮੀਨ ਆਮੀਨ।
3: ਸਾਰੀ ਟੀਮ ਕੋ ਮੁਬਾਰਕ ਔਰ ਆਪਕੋ ਅਸਲਾਮ
0: ਅਲੈਕੁਮ। ਵਾਲੇਕੁਮ ਅਸਲਾਮ। ਤੇ ਕੀ ਦੱਸੋਗੇ ਜਿਹੜੀ ਜਗ੍ਹਾ ਤੇ ਬਹਿ ਕੇ ਅਸੀਂ ਸਾਰੇ ਮਿਲ ਜੁਲ ਕੇ ਖਾਣਾ ਖਾਂਦੇ ਹਾਂ ਉਸ ਜਗ੍ਹਾ ਨੂੰ ਉਸ ਇਵੈਂਟ ਨੂੰ ਕੀ ਆਖਿਆ ਜਾਂਦਾ? चूल्हे दे आस पास बह के असीं खाना खाने आ उसनूं कुछ बोलिया जांदा? देखो कुछ इलाके दे विच उहनूं तवण बोलदे ने, कुछ इलाकियां दे विच उहनूं थां बोलदे ने। बस भाई उसे दा नाम है कुछ, सोचो दोबारा हो। अल्लाह हाफिज। अथां भी आखदे ने, तमिण भी आखदे ने, अपने अपने इलाके दे एक मखसूस नां ने। फर्ज करो तुहानूं नहीं पता ते पुछो ना ते पुछ के फिर साडे कोल आओ। अस्सलाम वालेकुम
4: जी। बिस्मिल्लाह
0: मैं ठीक हां, तुसी सुनाओ?
4: माशाल्लाह बहुत बढ़िया ते शबची होड़ी है क्लब वालों ताडे वास्ते बहुत सारीयां दुआवां ते बड़े पुराने टॉपिक ला के आ जांदे जी। असीं ते थल्ले बह के गई है ना
0: जी जी,
4: दफ्तर खाली कही रहा ते उहनूं अई जदों थल्ले सारे बह के चटाई बिछा के गई उहनूं कहिंदे मोहम्मदी खाणा।
0: मोहम्मदी खाना वही ना, मतलब मुख्त हर इलाके दे विच अपना अपना ना है। मोहम्मदी खाना ठीक हो गया।
4: दफ्तर
0: ਸਹੀ ਹੋ ਗਿਆ। ਤਮਿਣ ਵੀ ਬੋਲਦੇ ਨਾ ਕੁਛ ਇਲਾਕਿਆਂ, ਤਮਿਣ ਬੋਲਦੇ ਨੇ
4: ਕੁਛ ਖਾਣਾ, ਜਿੰਨੇ ਵੀ ਨਾ ਫੈਮਿਲੀ ਜਿੰਨੀ ਵੀ ਸਾਡੀ ਫੈਮਿਲੀ ਖਾਣਾ ਇਕੱਠਾ ਹੀ ਖਾਣਾ ਚਾਹੀਦਾ ਤੇ
0: ਖਾਣਾ ਚਾਹੀਦਾ। ਬਿਲਕੁਲ ਬਿਲਕੁਲ,
4: ਅੱਲਾ ਪਾਕ ਬਰਕਤ ਵੀ ਪਾ ਦਿੰਦਾ ਤੇ ਅੱਲਾ ਪਾਕ ਰਹਿਮਤ ਵੀ ਕਰ ਦਿੰਦਾ, ਥੋੜੇ ਲੰਗਰ ਚ ਬਰਕਤ ਪੈ ਜਾਂਦੀ।
0: ਬਿਲਕੁਲ ਠੀਕ ਕਹਿ ਰਹੇ, ਬਿਲਕੁਲ ਠੀਕ,
4: ਬਹੁਤ ਸਾਰੀਆਂ ਦੁਆਵਾਂ ਤੇ ਰੱਬ ਰੱਖਾ ਦੇਣਾ।
0: ਅੱਲਾ ਹਾਫਿਜ਼, ਅੱਲਾ ਹਾਫਿਜ਼। ਮੈਂ ਅਮੂਮਨ ਮੁਸ਼ਕਿਲ ਸਵਾਲ ਨਹੀਂ ਪੁੱਛਦਾ, ਅੱਜ ਦਾ ਵੀ ਸਵਾਲ ਮੁਸ਼ਕਿਲ ਨਹੀਂ ਹੈ, ਮੈਂ ਹਿੰਟਸ ਵੀ ਦੇ ਰਿਹਾ, ਮੈਂ ਦੱਸ ਵੀ ਰਿਹਾ। ਵੇਖੋ ਨਾ, ਸਾਡੀਆਂ ਰਿਵਾਇਤ ਨੇ, ਅਸੀਂ ਆਪਣੀ ਰਿਵਾਇਤ ਦੀ ਵਜ੍ਹਾ ਤੋਂ ਪਛਾਣੇ ਜਾਂਦੇ ਹਾਂ, ਅਤੇ ਫਿਰ ਸਾਨੂੰ ਆਪਣੀ ਰਿਵਾਇਤ ਦਾ ਵੀ ਨਾ ਪਤਾ ਹੋਵੇ, ਆਪਣਾ ਆਪ ਦਾ ਵੀ ਨਾ ਪਤਾ ਹੋਵੇ, ਤਾਂ ਫਿਰ ਗੱਲ ਤਾਂ ਕੋਈ ਨਾ ਹੋਈ ਨਾ। ਅਸਲਾਮ ਅਲੈਕੁਮ।
5: ਸਲਾਮ ਅਲੈਕੁਮ ਜੀ।
0: ਵਾਲੇਕੁਮ ਅਸਲਾਮ।
5: FMC ਸਰ ਬਾਤ ਕਰ ਰਹੇ
0: ਹੈ ਜੀ? ਬਿਸਮਿਲ੍ਲਾ
5: ਜੀ ਸਰ, ਕੀ ਹਾਲ ਹੈ? ਠੀਕ ਠਾਕ ਹੈ,
0: ਅੱਲਾ ਦਾ ਕਰਮ। ਮੇਰੇ ਸੋਹਣੇ ਵੀਰ ਕੌਣ ਬੋਲ ਰਹੇ ਨੇ?
5: ਨਵੀਦ ਭਾਈ
0: ਜੀ। ਜੀ ਨਵੀਦ ਭਾਈ, ਇਹ ਦੱਸੋ ਨਾ ਵੀ ਜਿੱਥੇ ਅਸੀਂ ਸਾਰੇ ਫੈਮਿਲੀ ਮੈਂਬਰ ਮਿਲ ਕੇ ਬਹਿ ਕੇ ਖਾਣਾ ਖਾਂਦੇ ਹਾਂ, ਉਸ ਜਗ੍ਹਾ ਨੂੰ ਕੀ ਬੋਲਿਆ ਜਾਂਦਾ?
5: ਸਰ ਉਸ ਜਗ੍ਹਾ ਨੂੰ ਬੋਲਿਆ ਜਾਂਦਾ ਹੈ ਦਸਤਰਖਾਨ ਵੀ ਬੋਲੀਦਾ ਹੈ, ਡਾਈਨਿੰਗ ਟੇਬਲ ਵੀ ਬੋਲੀਦਾ ਹੈ।
0: ਹਾਂ, ਡਾਈਨਿੰਗ ਟੇਬਲ ਇੱਕ ਨਵੀਂ ਗੱਲ ਆ ਗਈ, ਡਾਈਨਿੰਗ ਰੂਮ ਵੀ ਡਾਈਨਿੰਗ ਟੇਬਲ ਵੀ ਹੈ।
5: ਹਾਂਜੀ,
0: ਚਲੋ ਤੇ ਹੋਰ ਕੀ ਕਹੋਗੇ ਭਾਈ?
5: ਹੋਰ ਬਾਕੀ ਸਾਰਿਆਂ ਨੂੰ ਮੇਰੀ ਤਰਫੋਂ ਸਲਾਮ
0: ਜੀ,
5: ਤੇ ਬੜੀ ਖੁਸ਼ੀ ਹੋਈ ਪਹਿਲੀ ਦਫਾ ਮੈਂ FM ਤੇ ਕਾਲ ਲਾਈਏ
0: ਤੁਹਾਨੂੰ। ਬਿਸਮਿਲ੍ਲਾ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਜਿੰਦੇ ਰਹੋ,
5: ਬਾਕੀ ਸਾਰੇ ਖੁਸ਼ ਰਹਿਣ।
0: ਥੈਂਕ ਯੂ, ਅੱਲਾ ਹਾਫਿਜ਼, ਅੱਲਾ ਹਾਫਿਜ਼। ਲਓ ਜੀ, ਬਿਸਮਾ ਆਜ਼ਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਔਰ ਪੁੱਛਦੇ ਨੇ ਕੀ ਹਾਲ ਹੈ। ਮੈਂ ਬਿਲਕੁਲ ਠੀਕ ਠਾਕ ਹਾਂ, ਤੁਸੀਂ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਖਰੀਆ ਅਤੇ ਖੁਸ਼ ਹੋ। ਆਸੀਆ ਅਰਸ਼ਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਆਸੀਆ ਤੁਹਾਡਾ ਬਹੁਤ ਸ਼ੁਕਰੀਆ। ਔਰ ਰਜ਼ਾ ਭਾਈ ਦੇ ਬਹੁਤ ਸਾਰੇ ਮੈਸੇਜ, ਕਮਲ ਨਾਜ਼ ਦੇ ਬਹੁਤ ਸਾਰੇ ਮੈਸੇਜ, ਜੀ ਆਰ ਸ਼ਮਸੀ ਦੇ ਬਹੁਤ ਸਾਰੇ ਮੈਸੇਜ, ਅਲੀ ਅਹਿਮਦ ਜੱਟ ਦੇ ਬਹੁਤ ਸਾਰੇ ਮੈਸੇਜ, ਆਤਿਫ ਨੁਨਾਰੀ ਦੇ ਬੜੇ ਮੈਸੇਜ, ਨਈਮ ਟੇਲਰ ਦੇ ਬੜੇ ਮੈਸੇਜ। ਲੇਕਿਨ ਅੱਜ ਕੁਛ ਥੋੜ੍ਹੀ ਜਿਹੀ ਪ੍ਰੋਗਰਾਮ ਦੇ ਵਿੱਚ ਜਾਂ ਮੇਰੀ ਤਬੀਅਤ ਦੇ ਵਿੱਚ ਗੜਬੜ ਹੋ ਗਈ ਹੈ, ਜਿਸ ਵਜ੍ਹਾ ਤੋਂ ਉਹ ਮਜ਼ਾ ਨਹੀਂ ਆ ਰਿਹਾ। ਬਹਰਹਾਲ ਤੁਸੀਂ ਮੇਰਾ ਨਾਲ ਹੋ। ਅਸਲਾਮ ਅਲੈਕੁਮ।
6: ਵਾਲੇਕੁਮ ਸਲਾਮ, ਗੁਲਾਮ ਅਲੀ ਭਾਈ ਯਾਸਿਨ ਡਰਾਈਵਰ।
0: ਬਿਸਮਿਲ੍ਲਾ ਕਰਮ ਭਾਈ।
6: ਛੋਟੇ ਛੋਟੇ ਹੁੰਦੇ ਅਸੀਂ ਉਹਨਾਂ ਦੇ ਦਾਦਾ ਦਾ ਚੌਕ ਤੇ ਮੰਜੀਆਂ ਪਾਓ ਤੇ ਉੱਥੇ ਰੱਖੋ ਸਾਲਣ ਵਾਲੀ ਕੁੰਨੀ ਤੇ ਥੱਲੇ ਪੇਟ ਰੱਖ ਤੇ ਰੋਟੀਆਂ ਖਾ ਵੀ ਚੰਗੇ ਰਹਿਣ ਲੈ ਆਓ।
0: ਬਿਲਕੁਲ ਐਵੇਂ ਗੱਲ ਹੈ, ਇਸੇ ਮੰਜ਼ਰ ਨੂੰ ਹੀ ਤਾਂ ਮੈਂ ਅੱਜ ਬਿਆਨ ਕਰਨਾ ਚਾਹ ਰਿਹਾ ਹਾਂ।
6: ਸਾਡੇ ਇਲਾਕਾ ਪਾਕ ਪਤਨ ਹਵੇਲੀ ਲੱਖਾ ਤੇ ਫੈਸਲਾਬਾਦ ਜ਼ਿਆਦਾਤਰ ਚੌਤਰਾ ਬੋਲਦੇ ਨੇ, ਚੌਤਰੇ ਤੇ ਮੰਜੀਆਂ ਦਾ ਉਹ
0: ਚੌਤਰਾ।
6: ਹਾਂਜੀ
0: ਚੌਤਰਾ, ਦੇਖੋ ਨਾ ਇੱਕ ਨਵਾਂ ਨਾਮ ਆਇਆ, ਸੁਣ ਆਇਆ। ਅਸਲ ਮੈਂ ਚਾਹੁੰਦਾ ਵੀ ਜਿਹੜੀ ਚੀਜ਼ਾਂ ਸਾਡੇ ਲੋਕ ਭੁੱਲਦੇ ਜਾਂਦੇ ਨਾ, ਉਹਨਾਂ ਨੂੰ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦਾ ਵੀ ਇਲਮ ਹੋਵੇ, ਪਤਾ ਹੋਵੇ। ਉਹ ਅਗਲੇ ਦਿਨ ਨਾ ਯਾਸੀਨ ਭਾਈ, ਬੜਾ ਇਤਫਾਕ ਹੋਇਆ, ਕਿਤੇ ਸਫ਼ਰ 'ਚ ਗਏ ਅਤੇ ਮੈਂ ਦੋਸਤਾਂ ਨੂੰ ਆਖਿਆ ਵੀ ਟੁੱਕਰ ਉੱਥੋਂ ਖਾਵਣਾ ਰਾਹ 'ਚ ਜਿੱਥੋਂ ਲੱਕੜੀ 'ਤੇ ਪੱਕਦਾ ਪਿਓ ਗਿਆ। ਉਹ ਡੂਡ ਡੂਡ ਕੇ ਇੱਕ ਹੋਟਲ 'ਤੇ ਗਿਆ ਸੀ ਜਿੱਥੇ ਲੱਕੜ 'ਤੇ ਰੋਟੀ ਪੱਕੀ ਹੋਈ ਆ, ਅਤੇ ਐਡਾ ਸਵਾਦ ਆਇਆ ਵੀ ਅਜਣ ਤਾਈਂ ਵੀ ਬੰਦਾ ਦਿਲ ਕਰਦਾ ਉੱਥੋਂ ਜਾ ਕੇ ਖਾਣਾ ਖਾਵੀਏ। ਉਹ ਜਿਹੜੀਆਂ ਨਾ ਮਿੱਟੀ ਦੇ ਬਰਤਨ ਅਤੇ ਮਿੱਟੀ ਦੀਆਂ ਕੁੰਨੀਆਂ ਅਤੇ ਹਾਂਡੀਆਂ, ਉਹਨਾਂ ਦਾ ਆਪਣਾ ਸਵਾਦ ਸਕੂਨ ਆ। ਅਤੇ ਹੁਣ ਤਾਂ
6: ਬੜਾ ਚਸ ਵਾਲਾ ਸਾਲਨ ਹੁੰਦਾ ਜੀ।
0: ਜੀ ਜੀ
6: ਲੱਗਿਆ ਪੈਂਦੀ ਹੁੰਦੇ ਤੇ ਮਾਸ਼ਾ ਅੱਲਾ ਬੜੀ
0: ਜੀ।
6: ਓਕੇ, ਅੱਲਾ
0: ਅੱਲਾ ਹਾਫਿਜ਼ ਯਾਸੀਨ ਭਾਈ। ਅਸਲਾਮ ਅਲੈਕੁਮ।
7: وعلیکم السلام and السلام علیکم 101 کے سب سننے والوں کو میری طرف سے ہستا مسکراتا ہوا السلام علیکم غلام علی جگہ تہاڈے واسطے بہت ساری دعائیں نے
0: اللہ پاک تانوں خوش رکھے
7: اللہ تانوں صحت اور تندرستی دے دے
0: آمین
7: جاندے جاندے بالکل ٹھیک ہو جاؤ گے
0: انشاءاللہ انشاءاللہ انشاءاللہ
7: سارے کالر دعا کرن کہ انہاں دی طبیعت ٹھیک نہیں صحت اللہ تعالی دے
0: آمین آمین آمین بہت شکریہ
7: تے میں وی آ جاواں ٹاپک وال کے تو اے ہوئے میں وی جتھے گئی سی نا میرا جان دا اتفاق ہویا سی سیالکوٹ
0: جی جی
7: اسلام علی جدے اوتھے چونترا کہندے سی
0: چونترا ٹھیک ہے
7: میرے چاروں طرف سارے چیڑیاں رکھ کے چونکے رکھ کے
0: بالکل بالکل بالکل
7: ਔਰ ਉੱਥੇ ਖਾਣਾ ਖਾ ਰਹੇ ਸੀ ਚੁੱਲ੍ਹੇ ਦੇ ਚਾਰੋਂ ਤਰਫ ਗਰਮ ਗਰਮ ਰੋਟੀਆਂ ਪੱਕ ਰਹੀਆਂ ਸੀ ਚਾਹ ਪੱਕ ਰਹੀ ਸੀ ਨਾਲ ਨਾਲ ਪਾ ਪਾ ਕੇ ਤੇ ਦੇਈ ਜਾ ਰਹੇ ਸੀ ਘਰ ਵਾਲੇ ਖਾ ਰਹੇ ਸੀ ਚੌਂਤਰਾ ਕਹਿੰਦੇ ਸੀ ਆ ਜਾਓ ਚੌਂਤਰੇ ਦੇ ਚਾਰੋਂ ਤਰਫ ਸਾਰੇ ਚੀੜੀਆਂ ਰੱਖ ਕੇ ਚੌਂਕੀਆਂ ਰੱਖ ਕੇ
0: ਬਿਲਕੁਲ ਬਿਲਕੁਲ ਵਾਲੇ
7: ਟਾਈਮ ਔਰ ਉੱਥੇ ਖਾਣਾ ਖਾ ਰਹੇ ਸੀ ਚੁੱਲ੍ਹੇ ਦੇ ਚਾਰੋਂ ਤਰਫ ਗਰਮ ਗਰਮ ਰੋਟੀਆਂ ਪੱਕ ਰਹੀਆਂ ਸੀ ਚਾਹ ਪੱਕ ਰਹੀ ਸੀ ਨਾਲ ਨਾਲ

0: ਤੇ ਉਸ ਤਰ੍ਹਾਂ ਨਹੀਂ ਹੋ ਸਕਿਆ। ਬਹਰਹਾਲ ਤੁਹਾਡਾ ਸ਼ੁਕਰੀਆ।
1: ਨਮਾਜ਼ ਪੜ੍ਹ ਕੇ ਵੀ ਦੁਆ ਅੱਲਾਹ ਤਾਲਾ ਦੇ ਹਜ਼ੂਰ ਕਰਾਂਗੇ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ।
0: ਆਮੀਨ ਆਮੀਨ ਆਮੀਨ। ਸਮਾ
1: ਤੇ ਗਾਣਾ ਮੇਰਾ ਜਿਹੜਾ ਮੈਂ ਕਿਹਾ ਉਹ ਪਲੇ ਕਰ,
0: ਉਹ ਨਹੀਂ ਲੱਭਿਆ ਮੈਨੂੰ, ਮੈਂ ਲੱਭਦਾ ਰਿਹਾ। ਉਹ
1: ਬਾਕੀ
0: ਉਹ ਛਲੜੇ ਛਲੜੇ ਵਾਲ ਆ ਰਿਹਾ, ਘੁੰਗਰੇ ਘੁੰਗਰੇ ਵਾਲ ਨਹੀਂ ਆ ਰਿਹਾ।
1: ਉਹੀ ਛਲੜੇ ਛਲੜੇ ਉਹੀ ਹੈ।
0: ਚਲ ਚਲ,
1: ਬਾਕੀ ਇਹ ਕਿ ਤਾਰਿਕ ਭਾਈ ਕੋਇਤ ਵਾਲੇ ਨੇ, ਹਨੀਫ ਭਾਈ ਨੇ, ਬਾਕੀ ਰਜ਼ਵਾਨਾ ਨੇ।
0: ਅੱਛਾ, ਤੁਹਾਨੂੰ ਬਹੁਤ ਸਾਰੇ ਲੋਕਾਂ ਨੇ ਸਲਾਮ ਆਖੇ ਨੇ, ਜਿਵੇਂ ਕੈਫਸਾ ਸ਼ੇਖੂਪੁਰਾ ਤੋਂ ਉਹਨਾਂ ਨੇ ਤੁਹਾਨੂੰ ਸਲਾਮ ਆਖੇ ਨੇ, ਸ਼ਹਿਜ਼ਾਦ ਅਬਾਸ ਬਲੋਚ ਨੇ ਤੁਹਾਨੂੰ ਸਲਾਮ ਆਖੇ ਨੇ, ਮੁਹੰਮਦ ਅਰਸ਼ੀਦ ਸ਼ਾਦਬਾਗ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਉਹਨਾਂ ਨੇ ਸਲਾਮ ਆਖੇ ਨੇ।
1: ਵਾਲੇਕਮ ਸਲਾਮ ਤੇ ਮੇਰੀ ਤਰਫੋਂ ਵੀ ਉਹਨਾਂ ਨੂੰ ਬਹੁਤ ਬਹੁਤ ਜਿਹਨਾਂ ਨੇ ਸਲਾਮ ਭੇਜੇ ਨੇ, ਬਹੁਤ ਬਹੁਤ ਅਸਲਾਮ ਅਲੈਕਮ, ਤੇ ਬੜਾ ਹੀ ਅੱਛਾ ਲੱਗਾ ਸਲਾਮ ਲਈ ਜਿਹੜੇ ਤੁਹਾਡੇ। ਫਿਰ ਮੇਰੀ ਇੱਕ ਵਾਰੀ ਮੈਂ ਕਹਾਂਗੀ ਕਿ ਸਾਡੀਆਂ ਦੁਆਵਾਂ ਤੁਹਾਡੇ ਨਾਲ ਨਾਲ ਹੀ ਨੇ।
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
1: ਸਿਹਤ ਤੰਦਰੁਸਤੀ ਦੇ ਕਹਿੰਦੇ ਨੇ ਦਵਾਈਆਂ ਨਾਲੋਂ ਦੁਆਵਾਂ 'ਚ ਬਹੁਤ ਅਸਰ ਹੁੰਦਾ।
0: ਬਿਲਕੁਲ ਐਵੇਂ ਗੱਲ, ਬਿਲਕੁਲ ਐਵੇਂ ਗੱਲ। ਬਹੁਤ ਸ਼ੁਕਰੀਆ ਜੀ,
1: ਅੱਲਾਹ ਹਾਫਿਜ਼,
0: ਅੱਲਾਹ ਹਾਫਿਜ਼,
1: ਅੱਲਾਹ ਹਾਫਿਜ਼।
0: السلام علیکم
2: جی۔ وعلیکم السلام۔
0: بسم اللہ
2: الرحمن الرحیم۔ استاد محترم،
0: اللہ دا کرم بھائی،
2: ساری زندگی بلدی سگریٹ ہے، ساری زندگی بلدی سگریٹ ہے، کدی ہونٹاں تے کدی پیراں تھلے، اسی وانگ جائداداں وکدے رہے، کدی اپنے وچ کدی غیراں وچ۔
0: واہ واہ واہ۔
2: سر اے تسیں پوچھتے پئے ہو کہ کھادیاں دی روٹی پنڈا پاواں چوں کی کہندے ہن؟ چونترا جڑا ہوندا نا او ویڑے وچ ہوندا ہے، ویڑا کھلی جگہ نوں کہندے نے، اوندے وچ اک مخصوص جگہ بنائی جائی ہوندی ہے جتھے چولہا لگا ہوندا ہے۔
0: جی جی،
2: ٹھیک ہو گیا۔ تھوڑا اونچا ہوندا ہے، اس ویڑے دے نسبت جڑا چبوترا ہویا ہوندا نا، چبوترا جو کہندے آپاں، اوتھے جناب او چولہا لگا ہوندا مٹی دا، تے ساڈے گھر ہجے وی ہے اک چھوٹی اسی بنائی چلانی، چلانی کہندے نے جدی اگ بل جاندی سردیاں نوں،
0: تے اونوں
2: پتہ چلانی کینوں کہندے نے۔
0: جی جی،
2: تے اک چولہا اوندے وچ وی لگا ہے، ٹھیک ہو گیا۔ ਉਹਦੇ ਚ ਅਸੀਂ ਸੇਬੇ ਦੀਆਂ ਬੋਰੀਆਂ ਪਾ ਕੇ ਨਿੱਕੇ ਨਿੱਕੇ ਸਕੂਲ ਜਾਂਦੇ ਸੀਗਾ, ਯਾਰ ਚੁੱਲ੍ਹੇ ਦੇ ਆਲੇ ਦੁਆਲੇ ਬਹਿ ਜਾਣਾ ਬਈ, ਆਪਣੀ ਆਪਣੀ ਰੋਟੀ ਦਾ ਇੰਤਜ਼ਾਰ ਕਰਨਾ, ਜਿਹਨੂੰ ਵਾਹਵਾ ਗਿਆ ਲੱਗਿਆ ਹੋਣਾ ਨਾ, ਉਹ ਚੌਧਰੀ ਨੇ ਲੈਣੀ, ਵੱਡਾ ਪੈਣਾ ਨਿੱਕੇ ਭਰਾ ਨਾ, ਉਹਨੇ ਆਖਿਆ ਇਹ ਮੇਰੀ,
0: ਮਤਲਬ ਨਿੱਕੇ ਹੋਣਿਆਂ ਦਾ ਹੀ, ਨਿੱਕੇ ਹੋਣਿਆਂ ਦਾ ਹੀ ਪੂਰਾ ਹੈ।
2: ਤੇ ਇਹ ਧਰਮ ਤੇ ਬਸ ਜਿਹੜੀ ਚੀਜ਼ ਮੇਰੀ ਉਹ ਫਿਰ ਮੇਰੀ ਹੁੰਦੀ ਹੈ, ਤੇ ਵਿਹੜੇ ਵਿੱਚ ਚੌਂਤਰਾ ਹੁੰਦਾ, ਚੌਂਤਰਾ ਪੂਰੇ ਵਿਹੜੇ ਨੂੰ ਨਹੀਂ ਕਿਹਾ ਜਾਂਦਾ,
0: ਛਲੀਆਂ ਬਿਲਕੁਲ ਬਿਲਕੁਲ ਐਵੇਂ ਗੱਲ। ਇੱਕ ਗੱਲ, ਫਿਰ ਜਦੋਂ ਸਾਗ ਪਕਾਉਣਾ ਤੇ ਵਾਰੀ ਵਾਰੇ ਸਾਰਿਆਂ ਨੇ ਉਹ ਸਾਗ ਨੂੰ ਮਧਣਾ, ਯਾਨੀ ਉਹਦੇ ਵਿੱਚ ਉਹ ਚਮਚਾ ਫੇਰਨਾ, ਉਹਨ ਕੀ ਬੋਲਦੇ, ਮਦਨਾ ਹੀ ਬੋਲਦੇ ਨਾ, ਗੋਟਣਾ, ਉਹ ਵਾਰੀ ਵਾਰੀ ਸਾਰਿਆਂ ਨੇ ਫਿਰ ਆਪਣੇ
2: ਸਰ ਆਟਾ ਆਟਾ ਫਿਰ ਉਹ ਵਿੱਚ ਪਾਣਾ ਹੁੰਦੀ, ਕੋਈ ਉਹਦਾ ਗਾੜਾ ਹੋਵੇ, ਕਦੇ ਗੁਜਰੋ ਵਾਲਦਾ ਮੇਰੀ ਪਕਾਉਂਦੀ ਹੈ, ਗੁਆਂਢਣਾ ਵੀ ਆ ਜਾਂਦੀਆਂ, ਮਾਂਦਰੀ ਆਂਦੀ ਵੀ ਮੈਂ ਉਸ ਨੂੰ ਦੇਣਾ ਸਾਗ ਜਿਹੜਾ ਮੇਰਾ ਆ ਕੇ ਕੁਟਾਈ ਕਰੇਗੀ,
0: ਮੋਢੇ
2: ਫੇਰੇਗੀ,
0: ਬਿਲਕੁਲ ਐਵੇਂ।
2: ਦਾਤ ਨਾਲ, ਦਾਤ ਨਾਲ ਸਾਗ ਚੀਰੀ ਦਾ ਸੀ, ਦਾਤ ਉਧਾਰ ਕੇ ਆ ਜਾਂਦਾ ਜੇ ਸਾਗ ਸਾਗ ਚੀਰੀ ਦਾ।
0: ਤੇ ਉਸ ਮਾਸੀ ਕੋਲ ਵੀ ਜਾਂਦੇ ਆ ਜਿਹੜੀ ਉਹ ਰੇਤ ਦੇ ਵਿੱਚ ਦਾਣੇ ਬੁਨ ਕੇ ਦਿੰਦੀ ਸੀ?
2: ਜੀ ਹਾਂ ਜੀ
0: ਹਾਂ, ਮੌਸਮ ਅੱਜ ਕੱਲ ਉਹ ਮੌਸਮ ਹੈ ਨਾ
2: ਸਰ, ਸਾਡੇ ਪਿੰਡ ਪਾਇਆ ਪੱਚੀ ਹੈਗੀ, ਉਹ ਮਾਸੀ ਆਪਣਾ ਕਾਟ ਲੈਂਦੀ, ਕਾਟ ਮਤਲਬ ਥੋੜਾ ਜਿਹਾ ਦਾਣਾ ਕੱਢਨੇ ਆ ਮੁੱਠ ਭਰ ਕੇ, ਉਹਨੇ ਵੀ ਤੁਹਾਨੂੰ ਦਾਣੇ ਬੋਲ ਕੇ ਦੇਣੇ ਆ, ਮੈਂ ਆਖਣਾ ਮਾਸੀ ਮੈਂ ਤੈਨੂੰ ਰੁਪਈਆ ਦੇਣਾ ਇੱਕ ਤਾਂ ਕਾਟ ਨਹੀਂ ਕੱਢਣੀ, ਮੁੜ ਗੋੜ ਲੈ ਕੇ ਜਾਣਾ ਨਾਲ, ਮੁਰੁੰਡਾ ਬਣਾਉਣ, ਤੇ ਇਹ ਯਾਦਾਂ ਲੋਕਾਂ ਦੇ ਮੂੰਹ ਚ ਪਾਣੀ ਆਇਆ ਹੋਇਆ, ਬਰਫੀ ਵਾਲੇ ਮੂੰਹ ਚ ਪਾਣੀ ਆ ਗਿਆ, ਮਾਨਸਗੜ੍ਹ ਦੇ ਪੰਛਮ ਦੇ ਆਂਦਾ ਮੂੰਹ ਵਿੱਚ ਦੰਦ ਕਾਇ ਨਹੀਂ, ਰਜ਼ਾ ਚੌਧਰੀ ਜੀ ਮੈਨੂੰ ਗੰਨੇ ਚ ਪਾਉਂਦਾ ਪਿਆ। ਵਾਹ, ਚੱਲ ਆਪਾਂ ਤੁਹਾਨੂੰ ਸੇਧ ਦੇਵੇ, ਤੁਹਾਡੀ ਤੁਹਾਡੀ ਤੇ ਤੁਹਾਡੀ ਪੂਰੀ ਟੀਮ ਵਾਸਤੇ ਬਹੁਤ ਸੀਆਂ ਦੁਆਵਾਂ, ਸਾਰਿਆਂ ਲਿਖਣਾ ਵਾਸਤੇ ਅੱਲਾਹ ਪਾਕ ਉਹਨਾਂ ਨੂੰ ਖੁਸ਼ੋ ਖੁਰਮ ਰੱਖੇ, ਮੇਰੀ ਕੋਈ ਗੱਲ ਚੰਗੀ ਲੱਗੀ ਉਸ ਦਿਨ, ਮੇਰਾ ਕੋਈ ਕਮਾਲ ਨਹੀਂ, ਮੇਰੇ ਉਸਤਾਦ ਦੇ ਮੋਹਤਰਮ ਗੁਲਾਮ ਅਲੀ ਦਾ ਕਮਾਲ, ਅਗਰ ਮੇਰੀ ਗੱਲ ਕੋਈ ਚੰਗੀ ਲੱਗੀ ਬਈ ਆਹ ਕੰਨ ਫਾਦ ਲੈਣਾ, ਮੁਰਗਾ ਨਹੀਂ ਮੰਨਣਾ ਉਹ ਕੰਨ ਫਾਦ ਲੈਣਾ।
0: ਠੀਕ ਜੀ, ਅੱਲਾਹ ਹਾਫਿਜ਼, ਅੱਲਾਹ ਹਾਫਿਜ਼।

0: ਸੌਰੀ, ਅੱਜ ਮੇਰੀ ਕਾਲ ਇਤਨੀ ਅਟਰੈਕਟਿਵ ਨਾ ਲੱਗ ਰਹੀ ਹੋਵੇ, ਮੇਰੀ ਆਵਾਜ਼ ਉਤਨੀ ਜੋਸ਼ ਵਾਲੀ ਨਾ ਹੋਵੇ, ਅਤੇ ਮਾਜ਼ਰਤ, ਬੁਰਾ ਨਾ ਮਨਾਉਣਾ, ਅੱਜ ਦੇ ਦਿਨ ਬਰਦਾਸ਼ਤ ਕਰ ਲੈਣਾ। ਅਸਲਾਮ ਅਲੈਕੁਮ ਜੀ।
1: ਵਾਲੇਕੁਮ ਸਲਾਮ ਗੁਲਾਮ ਅਲੀ ਜਵੇਦ ਭਾਈ, ਖੈਰੀਅਤ ਹੈ? ਠੀਕ ਹੀ ਵੇ।
0: ਬਿਸਮਿਲ੍ਲਾ, ਉਹ ਆਏ ਜੀ ਬੱਖਰ ਵਾਲੇ।
1: ਜੀ ਬਿਲਕੁਲ ਜਨਾਬ, ਬੱਖਰ ਵਾਲੇ, ਤੁਸੀਂ ਸਹੀ ਪਹਿਚਾਣੇ, ਈਦ ਗਾਹ ਨੂੰ ਵੀ ਬੱਖਰ ਚੋਂ ਮੁਹੰਮਦ ਹਫੀਜ਼ੁਰ ਰਹਿਮਾਨ ਆਸ ਕਰਨ ਦਾ ਪਿਆ ਜਨਾਬ।
0: ਬਿਸਮਿਲ੍ਲਾ ਬਿਸਮਿਲ੍ਲਾ।
1: ਅੱਛਾ, ਅੱਜ ਤੁਹਾਡਾ ਜਿਹੜਾ ਸਵਾਲ ਹੈ, ਸਵਾਲ ਸੌਖਾ ਵੀ ਹੈ ਬਿਲਕੁਲ, ਤੇ ਔਖਾ ਵੀ ਹੈ।
0: ਨਹੀਂ, ਔਖਾ ਹੈ ਉਹਨਾਂ ਲੋਕਾਂ ਵਾਸਤੇ, ਔਖਾ ਜਿਹੜੇ ਮਾਡਰਨ ਨੇ।
1: ਜੀ ਬਿਲਕੁਲ ਜਨਾਬ, ਅਸਾਂ ਤਾਂ ਸਾਦਾ ਲੋਕ ਹੈ, ਤੇ ਤੁਹਾਡਾ ਜਿਹੜਾ ਅੱਜ ਦਾ ਸਵਾਲ ਹੈ ਉਹਦਾ ਸਾਡੇ ਕੋਲ ਸਰਾਇਕੀ ਦੇ ਵਿੱਚ ਇਹ ਜਵਾਬ ਹੈ, ਜਿਵੇਂ ਅਸਾਂ ਛੋਟੇ ਹੁੰਦੇ ਨਾ, ਸਾਡੀ ਅੰਮੀ ਅੱਬੂ ਅੱਲਾਹ ਤਾਲਾ ਉਹਨਾਂ ਕੋਈ ਜਨਤ ਵਿੱਚ ਆਲਾ ਮਕਾਮ ਦੇਵੇ, ਤੇ ਜਿਹਨਾਂ ਦੇ ਪਿਓਮਾ ਫੌਤ ਸੀ ਗਏ ਉਹਨਾਂ ਕੋਈ ਜਨਤ ਵਿੱਚ ਆਲਾ ਮਕਾਮ ਦੇਵੇ, ਤਾਂ ਸਾਡੇ ਅੰਮੀ ਅੱਬੂ ਕਿਹਾ ਦੇਣ, ਆਓ ਬੱਚਾ ਵੰਜੋ ਰੋਟੀ ਛੋਟੀ ਖਾਓ, ਬਾਹਲੀ ਕੋਠੀ ਦੇ ਵਿੱਚ, ਤੇ ਪੀੜੀਆਂ ਦੇ ਉੱਤੇ ਬਾਹੋ, ਤੜੀਆਂ ਦੇ ਉੱਤੇ ਬਾਹੋ, ਚੌਂਕੀਆਂ ਦੇ ਉੱਤੇ ਬਾਹੋ, ਤੇ ਰੋਟੀ ਛੋਟੀ ਖਾਓ, ਨਾਸ਼ਤਾ ਕਰੋ, ਤੇ ਸਕੂਲ ਵੰਜੋ। ਸਾਡੇ ਕੋਲ ਤਾਂ ਇਹ
0: ਲਾਭ
1: ਜੀ ਬਿਲਕੁਲ। ਅੱਛਾ ਗੁਲਾਮ ਅਲੀ ਜਵੇਦ ਭਾਈ, ਇਹ ਸਾਡੇ ਬਾਲ ਸ਼ਾਲ ਸੁਣਦੇ ਬੈਠੇ, ਸਵੇਰਾ ਇਕਬਾਲ, ਆਮਨਾ ਇਕਬਾਲ, ਆਯਾਨ ਖਾਨ, ਹੁਰੈਨ ਖਾਨ ਤੇ ਹਾਜਰਾ ਖਾਨ, ਇਹ ਵੀ ਪ੍ਰੋਗਰਾਮ ਕੋ ਸੁਣਦੇ ਹਨ ਤੇ ਪਸੰਦ ਕਰਦੇ ਹਨ, ਤੇ ਇਹਨਾਂ ਕੋ ਜਿਹੜਾ ਸਲਾਮ ਆਖੋ ਜਾ।
0: ਮਾਸ਼ਾਅੱਲਾ ਮਾਸ਼ਾਅੱਲਾ, ਇਹਨਾਂ ਸਾਰਿਆਂ ਨੂੰ ਮੇਰੇ ਤਰਫੋਂ ਅਸਲਾਮ ਅਲੈਕੁਮ। ਬੱਚੋ ਕੀ ਹਾਲ ਹੈ, ਠੀਕ ਠਾਕ ਹੋ?
1: ਜੀ ਬਾਲ ਸੁਣਦੇ ਬੈਠੇ ਜਨਾਬ।
0: ਬਸ ਮੈਂ ਬੱਕਰ ਆਉਣਾ ਤੇ ਇਹਨਾਂ ਬੱਚਿਆਂ ਨੂੰ ਮੈਂ ਮਿਲਣਾ ਹੈ।
1: ਜੀ ਬਿਲਕੁਲ ਜਨਾਬ, ਜ਼ਰੂਰ ਮਿਲਾ, ਇਹ ਬਾਲ ਤੁਹਾਨੂੰ ਜ਼ਰੂਰ ਮਿਲ ਸਕਣ। ਠੀਕ ਹੋ ਗਿਆ, ਅੱਲਾ ਹਾਫਿਜ਼,
0: ਅੱਲਾ ਹਾਫਿਜ਼। ਕਲੀਮੁੱਲਾ ਬਾਬਰ ਸਾਹਿਬ ਡੇਰਾ ਗਾਜ਼ੀ ਖਾਨ ਤੋਂ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਆਖਦੇ ਨੇ ਵੀ ਆਰ ਲਿਸਨਿੰਗ ਯੂਅਰ ਸ਼ੋ ਐਂਡ ਇੰਜੋਇੰਗ ਇਟ। ਕਲੀਮ ਭਾਈ, ਤੁਸੀਂ ਵੀ ਦੱਸੋ ਨਾ ਕਿ ਜਿੱਥੇ ਚੁੱਲ੍ਹੇ ਦੇ ਆਸ ਪਾਸ ਬਹਿ ਕੇ ਸਾਰੇ ਫੈਮਿਲੀ ਮੈਂਬਰ ਰੋਟੀ ਖਾਂਦੇ ਸਨ, ਉਸ ਜਗ੍ਹਾ ਨੂੰ ਕੀ ਬੋਲਿਆ ਜਾਂਦਾ ਸੀ, ਔਰ ਰੋਟੀ ਖਾਵਣ ਦਾ ਵਕਫਾ ਦੌਰਾਨੀਆ ਜਿਹੜਾ ਸੀ, ਇਸ ਨੂੰ ਕੀ ਬੋਲਿਆ ਜਾਂਦਾ ਜੀ? ਅਸਲਾਮ ਅਲੈਕੁਮ।
2: ਵਾਲੇਕੁਮ ਅਸਲਾਮ ਜੀ।
0: ਉਹ ਮੇਰੇ ਵੱਡੇ ਭਾਈ ਜਾਨ ਆ ਗਏ ਨੇ, ਬਿਸਮਿਲ੍ਲਾ ਕਰਮ ਭਾਈ। ਬਸ ਹੁਣ ਲਾਈਵ ਨਹੀਂ ਦੱਸ ਸਕਦਾ, ਪਰ ਇੱਥੇ ਸਟੂਡੀਓ ਚ ਆ ਕੇ ਤੇ ਕੁਛ ਗੜਬੜ ਹੋ ਗਈ ਹੈ ਇੱਕਦਮ ਨਾ।
2: ਚਲੋ, ਮੈਨੂੰ ਸ਼ੱਕ ਪੈ ਗਿਆ ਸੀ ਜਦੋਂ ਗਾਣੇ ਤੇ ਗਾਣਾ ਲੱਗਣ ਡਿਆ ਸੀ, ਮੈਂ ਕਿਹਾ ਕੋਈ ਰਗੜਾ ਰੌਲਾ ਹੀ ਹੈ।
0: ਨਹੀਂ, ਉਹ ਫਿਰ ਹੁਣ ਅਸੀਂ ਇਹ ਗੱਲ ਕਰਾਂਗੇ ਤੇ ਫਿਰ ਸਾਰੇ ਦੋਸਤ ਬਾਬੂ ਸੇ ਟਾਪਿਕ ਤੇ ਟੁਰ ਜਾਣਗੇ ਨਾ।
2: ਚਲੋ,
0: ਮਰਲ ਤੁਹਾਡੇ ਦੁਆਵਾਂ ਦੀ ਜ਼ਰੂਰਤ ਜ਼ਰੂਰ ਹੈ ਤੇ ਟਾਪਿਕ ਤੇ ਗੱਲ
2: ਕਰਕੇ ਆਮੀਨ। ਟਾਪਿਕ ਤੇ ਆਈਏ ਤੇ ਚੌਂਤਰਾ ਹੀ ਕਹਿੰਦੇ ਨੇ,
0: ਚੌਂਤਰਾ।
2: ਹਾਂਜੀ,
0: ਚਲੋ, ਅਸਲ ਮੈਂ ਚਾਹੁੰਦਾ ਵੀ ਇਲਾਕਾਈ ਸਤਾ ਦੇ ਸਾਰੇ ਨਾਮ ਆ ਜਾਣ, ਲੋਕਾਂ ਨੂੰ ਪਤਾ ਲੱਗ ਜਾਵੇ ਵੀ ਇਹ ਵੀ ਸਾਡੀ ਰਵਾਇਤ ਨੇ ਨਾ।
2: ਹਾਂਜੀ ਹਾਂਜੀ,
0: ਤੇ ਜੀ ਜੀ,
2: ਜਿਹੜੀ ਵੱਡੀ ਛਾਬੀ ਹੁੰਦੀ ਹੈ ਉਹਨੂੰ ਚੰਗੇਰ ਕਹਿੰਦੇ ਨੇ।
0: ਯੈਸ ਯੈਸ, ਉਹ ਨਾ ਰਿਮਸ਼ਾ ਗੱਲ ਕਰ ਰਹੀ ਸੀ ਨਾ, ਉਹ ਚੰਗੇਰੀ ਬੋਲ ਰਹੀ ਸੀ, ਜ਼ਾਹਿਰ ਉਹਨਾਂ ਦੇ ਘਰੇ ਚੰਗੇਰੀ ਬੋਲਿਆ ਜਾਂਦਾ ਹੋਏਗਾ, ਸਾਡੇ ਇਲਾਕੇ ਚੰਗੇਰ ਬੋਲਿਆ ਜਾਂਦਾ ਸੀ ਉਹਨੂੰ,
2: ਚੰਗੇਰ। ਹਾਂਜੀ,
0: ਤੇ ਛਲੀਆਂ ਬੁੰਦੇ ਰਹੇ ਹੋ ਸ਼ਮਸ਼ੀ ਸਾਹਿਬ?
2: ਬੜੀਆਂ ਛਲੀਆਂ ਬੁਨੀਆਂ ਨੇ, ਦਾਤਰੀ ਪਾ ਕੇ, ਉਹ ਇੱਕ ਲੋ ਨਹੀਂ ਹੁੰਦੀ ਜਿਹਦੇ ਉੱਤੇ ਰੋਟੀਆਂ ਪੱਕਦੀਆਂ, ਹਵਾ ਵਾ ਚਾਰ ਪੈ
0: ਜਾਂਦੀ ਹੈ
2: ਤਵੀ ਨੂੰ ਵੀ ਇਹਨੂੰ ਕਹਿੰਦੇ।
0: ਅੱਛਾ, ਲੋ ਦੀ ਰੋਟੀ ਦਾ ਆਪਣਾ ਮਜ਼ਾ ਹੁੰਦਾ ਸੀ, ਪਤਲੀ ਹੁੰਦੀ ਸੀ ਔਰ ਬੜੀ ਮਜ਼ੇਦਾਰ ਹੁੰਦੀ ਸੀ,
2: ਤੇ ਉਹ ਤਵੀ ਵੀ ਉਹਨੂੰ ਕਹਿੰਦੇ ਸਨ।
0: ਜੀ ਜੀ,
2: ਤੇ ਉਹਦੇ ਜਿਹੜਾ ਰੋਟੀਆਂ ਸੇਕਦੇ ਨਹੀਂ ਨਾ, ਸੇਕਾ ਜਿਹੜਾ ਹੁੰਦਾ
0: ਜੀ ਜੀ,
2: ਉਹਦੇ ਉੱਤੇ ਰੱਖ ਕੇ ਛਲੀਆਂ ਭੁੰਨੀ ਦੀਆਂ।
0: ਫੂਕਣੀ, ਫੂਕਣਾ ਭੁੱਲ ਗਿਆ ਜੀ? ਛੱਲੀ ਨੂੰ ਅੰਗਾਰਿਆ ਤੇ ਰੱਖ ਕੇ ਉਹਨੂੰ ਫੂਕ ਮਾਰੀਦਾ ਸੀ ਕਿ ਉਹ ਛੱਲੀ ਪੁੱਜ
2: ਜਾਵੇ। ਪੱਖੇ ਪੁੱਖੇ ਖਾਸ
0: ਨਹੀਂ, ਚੁੱਲ੍ਹੇ ਲਈ ਜ਼ਿਆਦਾ ਇਸਤੇਮਾਲ ਹੁੰਦੇ ਸੀ ਫੂਕਣੇ।
2: ਹਾਂਜੀ ਹਾਂਜੀ,
0: ਇਹ ਦੱਸੋ ਆ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਨਾ, ਉਹਨੂੰ ਪਤਾ ਲੱਗ ਜਾਵੇ ਇਸ ਚੀਜ਼ ਦਾ। ਬਾਈ, ਥੈਂਕ ਯੂ, ਕਾਲ ਲੰਬੀ ਹੋ ਰਹੀ।
2: ਓਕੇ ਜੀ, ਅੱਲਾ ਹਾਫਿਜ਼।
0: ਅੱਲਾ ਹਾਫਿਜ਼। ਅਸਲਾਮ ਅਲੈਕੁਮ।
3: ਵਾਲੇਕੁਮ ਅਸਲਾਮ, ਅਸਲਾਮ ਅਲੈਕੁਮ ਰਹਿਮਤੁਲਾਹ ਬਰਕਾਤੋ।
0: ਬਿਸਮਿਲ੍ਲਾ ਕਰਾਂ, ਬਿਸਮਿਲ੍ਲਾ ਕਰਾਂ। ਕਮਲਨਾਥ ਜੀ, ਕੀ ਹਾਲ ਹੈ, ਠੀਕ ਠਾਕ ਹੋ?
3: ਹਾਂਜੀ, ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ।
0: ਦੱਸੋ ਨਾ, ਜਿੱਥੇ ਸਾਰੇ ਬਹਿ ਕੇ ਖਾਣਾ ਖਾਂਦੇ ਨੇ, ਉਸ ਨੂੰ ਕੀ ਆਖਦੇ ਨੇ?
3: ਸਾਡੇ ਤੇ ਲਾਹੌਰ ਦੇ ਵਿੱਚ ਤੁਸੀਂ ਜੰਪਲ ਨਾ, ਸਾਡੀ ਤੇ ਡਾਈਨਿੰਗ ਟੇਬਲ ਜਾਂ ਚਟਾਈ ਜਾਂ ਦਸਤਰਖਾਨ ਕਹਿੰਦੇ ਨੇ।
0: ਲੇਕਿਨ
3: ਅਗਰ ਪਿੰਡ ਦੇ ਵਿੱਚ ਜਾਂਦੇ ਆ ਨਾ, ਤੇ ਉੱਥੇ ਉਹ ਜਿਹੜਾ ਛੋਟਾ ਕਮਰਾ ਬਣਿਆ ਹੁੰਦਾ ਉਹਨੂੰ ਚਲਾਨੀ ਕਹਿੰਦੇ ਨੇ।
0: ਕੀ ਕਹਿੰਦੇ ਨੇ?
3: ਚਲਾਨੀ।
0: ਚਲਾਨੀ ਯਾਨੀ ਉਹ ਚੁੱਲਾ ਵੀ ਕਮਰੇ ਦੇ ਅੰਦਰ ਹੁੰਦਾ ਹੈ ਨਾ?
3: ਹਾਂਜੀ ਹਾਂਜੀ, ਕਹਿੰਦੇ ਨੇ ਚਲਾਨੀ ਚ ਬਹਿ ਕੇ ਰੋਟੀ ਖਾ ਲਓ।
0: ਯੈਸ ਯੈਸ ਯੈਸ ਯੈਸ।
3: ਹਾਂਜੀ, ਤੇ ਤੁਹਾਡੀ ਤਬੀਅਤ ਖਰਾਬ ਹੈ, ਅੱਲਾਹ ਤਾਲਾ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ,
0: ਖਿਆਲ
3: ਕਰੋ ਆਪਣਾ ਤੇ ਨਾਸ਼ਤਾ ਨੁਸ਼ਤਾ ਕਰਕੇ ਆਇਆ ਕਰੋ ਨਾ, ਤੁਹਾਨੂੰ ਪਤਾ ਤੁਹਾਡੀ ਸਿਹਤ।
0: ਨਹੀਂ ਹੁਣ ਉਹਨਾਂ ਨੇ ਅੱਜ ਨਹੀਂ ਦਿੱਤਾ, ਘਰੋਂ ਘੜ ਛੱਡਿਆ ਨੇ, ਕੀ ਕਰਾਂ ਮੈਂ। السلام علیکم.
4: وعلیکم السلام
0: جی. عظمہ خان
4: جیڑی نا پچھے ساڈے سب گل
0: کوئی گل نہیں
4: کوئی نہیں گل کرو
0: چونکہ آخری منٹ
4: بہت اچھا پروگرام من پتہ ہے لاسٹ ختم ہو رہا پروگرام تے اونوں چونتری بول دے نے چنگیر بول دے نے تے سانک بول دے نے
0: مخصوص مٹی کا بنایا
4: جگہ
0: برتن لو جی آخری کال لین لگا جی قسمت ہوئی وہ کال مل جائے گی. السلام علیکم.
5: وعلیکم السلام.
0: بسم اللہ.
5: کیا حال ہے جناب؟
0: الحمدللہ. کون ہے ساڈے نال؟
5: محمد عبداللہ قصبہ گجرات تو گل
0: کر. بسم اللہ بھائی کی حال ہے؟ ٹھیک ہو گجرات تو اپنا مظفر گڑھ تو؟
5: جی جی
0: جی جی. جلدی بولنا ٹاپک تے آخری منٹ ہیں
5: جی.
0: آخری منٹ چل رہے ہیں جلدی بولنا.
5: بس اچھا ماشاءاللہ
0: چلو مل گئے نا. شکر کرو. ہاں
5: ٹھیک ہے شکریہ
0: بھائی. بہت شکریہ بہت شکریہ.
5: جتا آواز میری پئی
0: ہے. اوکے اوکے اوکے تھینک یو. لو پروگرام دا ویلا گیا موک. اگر ساواں نے کیتی وفا زندگی نے دتا ساتھ تے اگلے اتوار نوں تہاڈے نال ملاں گا. ادوں تک رب رکھا تے اللہ بیلی.

0: सुनते रहिए FM 101 101 101।
1: और अब वक्त है कमर्शियल ब्रेक का।
2: प्रोग्राम सुनने वाले सारे भैन भरावां ते बुजुर्गां दी खिदमत विच तुहाडी मेज़बान साइमा बहुत सारे सलाम ते पुरखलूस दुआवां दा हदिया पेश करदी है। सुने भैन भराओ, असीं अपनी जिंदगी नूं पुरअसाइश बनाउण लई रात दिन मेहनत करने आ। ना खाण दी होश हुंदी है ते ना ही आराम दी फुरसत। बस इहो जनून रहिंदा है कि ज़्यादा तों ज़्यादा कमाईए ते जिंदगी नूं पुरअसाइश बनाईए। लेकिन सुने भैन भराओ, असीं इह नहीं सोचदे कि साडी दौलत ते हर आसाइश दा मज़ा साडी सेहत नाल मशरूत है, क्योंकि सेहत दे बगैर कोई वी शै चंगी नहीं लगदी। ਤੁਹਾਨੂੰ ਭੈਣ ਭਰਾ ਸਿਹਤ ਨੂੰ ਹਰ ਸ਼ੈ ਤੋਂ ਜ਼ਿਆਦਾ ਅਹਿਮੀਅਤ ਦਿਓ ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਦੀ ਅਲਾਮਤ ਮਹਿਸੂਸ ਕਰ ਰਹੇ ਹੋ ਤਾਂ ਪਾਕਿਸਤਾਨ ਦੇ ਮਾਇਨਾਸ ਤਬੀਬ ਅਤੇ ਪੇਚੀਦਾ ਬਿਮਾਰੀਆਂ ਦੇ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 1, ਮੋਬਾਈਲ ਨੰਬਰ ਏ 0300414 2608, ਯਾਨੀ 0300414 2608 0 8। ते साडा ईमेल एड्रेस है suleiman.dawakhana@gmail.com। जी सोने भैन भरा, हुण तुसीं यकीनन मुंतजर होवोगे अपनी ईमेल ते SMS दे जवाब सुनन दे, ਉਹ ਵੀ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਜ਼ੁਬਾਨੀ। ਅਤੇ ਜਨਾਬ ਬੁਟੀਕਾਂ ਮੁੱਕ ਗਈਆਂ ਅਤੇ ਮੈਂ ਹੁਣ ਤੁਹਾਡੀ ਮੁਲਾਕਾਤ ਕਰਾਉਣੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਸੀਂ ਆਪਣੀ ਤਮਾਮ ਤਰ ਮਸਰੂਫੀਆਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਜਿਹਦੇ ਲਈ ਮੈਂ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਨੀ ਹਾਂ।
3: ਸਹਿਮਾ ਜੀ, ਸ਼ੁਕਰੀਆ ਅਤੇ ਮੈਂ ਆਪਣੇ ਭੈਣ ਭਰਾਵਾਂ ਦਾ ਕਰਨਾ ਵਾਂ ਜਿਹੜੇ ਮੈਨੂੰ ਆਪਣੀ ਦੁਆਵਾਂ ਵਿੱਚ ਯਾਦ ਰੱਖਦੇ ਨੇ ਅਤੇ ਮੈਨੂੰ ਆਪਣੀ ਤਿੱਬੀ ਖਿਦਮਤ ਦਾ ਮੌਕਾ ਫਰਾਹਮ ਕਰਦੇ ਨੇ।
2: ਜੀ ਬੜੀ ਮਿਹਰਬਾਨੀ ਸੁਲੇਮਾਨ ਸਾਹਿਬ।
3: ਜੀ,
2: ਨਾਮ ਕੀ ਮਿੱਠੀ, ਅੰਜਾਮ ਕੀ ਕੜਵੀ, ਬਿਮਾਰੀ ਯਾਨੀ ਸ਼ੂਗਰ। ਤੁਸੀਂ ਗੁਜ਼ਿਸ਼ਤਾ ਪ੍ਰੋਗਰਾਮ ਵਿੱਚ ਬਹੁਤ ਹੀ ਮੁਫੀਦ ਗੱਲਾਂ ਦੱਸੀਆਂ ਸਨ ਸੁਲੇਮਾਨ ਸਾਹਿਬ।
3: ਜੀ ਹਾਂਜੀ,
2: ਸ਼ੂਗਰ ਦੇ ਫੈਲਾਓ ਅਤੇ ਨੋਰਮਲ ਸ਼ੂਗਰ ਲੈਵਲ ਦੇ ਬਾਰੇ ਵੀ ਸਾਨੂੰ ਆਗਾਹ ਕਰੋ ਜ਼ਰਾ।
3: ਲੋ ਸਹਿਮਾ ਜੀ, ਮੈਂ ਬੜੀਆਂ ਜ਼ਰੂਰੀ ਗੱਲਾਂ ਕਰਨ ਲੱਗਾ, ਜ਼ਰਾ ਤੁਸੀਂ ਗੌਰ ਨਾਲ ਸੁਣਨਾ
2: ਜੀ। ਬਿਲਕੁਲ,
3: ਤੇ ਸਾਰੇ ਸੁਣਨ ਵਾਲੇ ਜਿਹੜੇ ਨੇ ਉਹ ਵੀ ਜ਼ਰਾ ਗੌਰ ਫਰਮਾਨ, ਇਨਸ਼ਾਅੱਲਾ ਬੜਾ ਨਫਾ ਹੋਏਗਾ, ਬੜਾ ਫਾਇਦਾ ਹੋਏਗਾ
2: ਇਨਸ਼ਾਅੱਲਾ।
3: ਸਹਿਮਾ ਜੀ, ਸੁਬਹ ਨਹਾਰ ਨੂੰ ਯਾਨੀ ਫਾਸਟਿੰਗ ਜਿਹੜੀ ਸ਼ੂਗਰ ਹੈ ਨਾ, ਉਹ 70 mg/dL ਤੋਂ ਲੈ ਕੇ 110 mg/dL ਤੱਕ ਹੋਣੀ ਚਾਹੀਦੀ ਹੈ, ਤੇ ਨਾਸ਼ਤੇ ਤੋਂ ਬਾਅਦ 100 ਤੋਂ ਲੈ ਕੇ 180 mg/dL ਦੇ ਦਰਮਿਆਨ ਹੋਣੀ ਚਾਹੀਦੀ ਹੈ। ਸਹਿਮਾ ਜੀ, ਸ਼ੂਗਰ ਨਹਾਇਤ ਤੇਜ਼ੀ ਨਾਲ ਫੈਲ ਰਹੀ ਹੈ।
2: ਬਿਲਕੁਲ,
3: ਅਤੇ IDF ਯਾਨੀ ਇੰਟਰਨੈਸ਼ਨਲ ਜ਼ਿਆਬੀਤਸ ਫੈਡਰੇਸ਼ਨ ਦੇ ਅਦਾਦੋ ਸ਼ੁਮਾਰ ਦੇ ਮੁਤਾਬਿਕ ਇਸ ਵੇਲੇ ਦੁਨੀਆ ਵਿੱਚ 28.5 crore ਅਫਰਾਦ ਇਸ ਬਿਮਾਰੀ ਦਾ ਸ਼ਿਕਾਰ ਨੇ, ਅਤੇ ਜੇ ਇਹੋ ਹੀ ਹਾਲਤ ਰਹੀ ਤਾਂ 2030 ਤੱਕ ਇਹ ਤਾਦਾਦ 40 crore 38 lakh ਤੋਂ ਵੀ ਜ਼ਿਆਦਾ ਹੋ ਜਾਵੇਗੀ। ਸਹਿਮਾ ਜੀ, 1995 ਦੇ ਦੌਰਾਨ ਬਾਲਗ ਅਫਰਾਦ ਵਿੱਚ ਸ਼ੂਗਰ ਦੀ ਸ਼ਰ੍ਹਾ 4% ਸੀ, ਜਿਹੜੀ 2025 ਤੱਕ ਤਕਰੀਬਨ 5.8% ਤੱਕ ਹੋ ਜਾਏਗੀ। ਸਹਿਮਾ ਜੀ, ਫਿਕਰਮੰਦੀ ਦੀ ਗੱਲ ਇਹ ਵੇ ਕਿ ਤਰੱਕੀ ਪਜ਼ੀਰ ਮੁਲਕਾਂ ਯਾਨੀ ਗਰੀਬ ਮੁਲਕਾਂ ਵਿੱਚ ਅਜ਼ਾਫਾ ਜ਼ਿਆਦਾ ਹੋਵੇਗਾ। ਤਰੱਕੀ ਯਾਫਤਾ ਮਮਾਲਿਕ ਵਿੱਚ 2025 ਤੱਕ ਮਰਜ਼ ਦੀ ਸ਼ਰ੍ਹਾ 42% ਹੋ ਜਾਵੇਗੀ, ਯਾਨੀ ਮਰੀਜ਼ਾਂ ਦੀ ਤਾਦਾਦ 51 million ਤੋਂ 72 million ਹੋ ਜਾਵੇਗੀ। ਇਹਦੇ ਬਰਕਸ ਗਰੀਬ ਮੁਲਕਾਂ ਵਿੱਚ ਇਹ ਸ਼ਰ੍ਹਾ 70% ਹੋਵੇਗੀ ਅਤੇ ਮਰੀਜ਼ਾਂ ਦੀ ਤਾਦਾਦ 84 million ਤੋਂ 128 million ਤੱਕ ਪਹੁੰਚ ਜਾਏਗੀ। ਯਾਨੀ 2025 ਵਿੱਚ ਸ਼ੂਗਰ ਦੇ 75% ਮਰੀਜ਼ ਗਰੀਬ ਮੁਲਕਾਂ ਦੇ ਬਾਸ਼ਿੰਦੇ ਹੋਣਗੇ। ਸਹਿਮਾ ਜੀ, ਇੱਕ ਫਿਕਰ ਅੰਗੇਜ਼ ਗੱਲ ਇਹ ਵੇ ਕਿ ਪਾਕਿਸਤਾਨ ਵਿੱਚ ਜ਼ਿਆਦਾ ਮਰੀਜ਼ ਐਸੇ ਨੇ ਜਿਨ੍ਹਾਂ ਦੀ ਉਮਰ 45 to 62 years ਦੇ ਦਰਮਿਆਨ ਹੈ, ਅਤੇ ਇਹੋ ਉਮਰ ਹੈ ਜਦੋਂ ਬੰਦਾ ਆਪਣੀ ਘਰੇਲੂ ਜ਼ਿੰਮੇਵਾਰੀਆਂ ਮਸਲਨ ਬੱਚਿਆਂ ਦੀ ਸ਼ਾਦੀ ਵਿਆਹ ਦੀ ਫਿਕਰ ਵਿੱਚ ਹੁੰਦਾ ਹੈ।
2: ਬਿਲਕੁਲ ਬਿਲਕੁਲ,
3: ਇਹਦੇ ਬਰਕਸ ਤਰੱਕੀ ਯਾਫਤਾ ਮਮਾਲਿਕ ਵਿੱਚ ਸ਼ੂਗਰ ਦੀ ਮਰੀਜ਼ਾਂ ਦੀ ਅਕਸਰੀਅਤ 65 years ਦੀ ਉਮਰ ਵਿੱਚ ਹੁੰਦੀ ਹੈ। ਸਹਿਮਾ ਜੀ, ਇਹ ਲੰਮਾ ਫਿਕਰ ਹੀ ਆਏ ਅਤੇ ਸ਼ੂਗਰ ਦੇ ਖੌਫਨਾਕ ਫੈਲਾਓ ਨੂੰ ਮੱਦੇਨਜ਼ਰ ਰੱਖ ਕੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਮੂਲ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਈਏ।
2: ਬਿਲਕੁਲ,
3: ਅਤੇ ਮੁਨਾਸਬ ਖੁਰਾਕ ਦੇ ਨਾਲ ਨਾਲ ਰੋਜ਼ਾਨਾ ਦੀ ਵਾਕ ਜਾਂ ਹਲਕੀ ਫੁਲਕੀ ਵਰਜ਼ਿਸ਼ ਨੂੰ ਆਪਣਾ ਮਾਮੂਲ ਬਣਾਈਏ।
2: ਜੀ ਬੇਸ਼ੱਕ, ਇਹ ਤਾਂ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਖੌਫਨਾਕ ਬਿਮਾਰੀ ਤੋਂ ਮਹਿਫੂਜ਼ ਰਹੀਏ। ਸੁਲੇਮਾਨ ਸਾਹਿਬ
3: ਜੀ ਜੀ,
2: ਤੁਸੀਂ ਸ਼ੂਗਰ ਦੇ ਹਵਾਲੇ ਨਾਲ ਬਹੁਤ ਹੀ ਫਿਕਰ ਅੰਗੇਜ਼ ਗੱਲਾਂ ਦੱਸੀਆਂ ਨੇ,
3: ਸ਼ੁਕਰੀਆ।
2: ਲਿਹਾਜ਼ਾ ਹਰ ਬੰਦੇ ਨੂੰ ਅੱਜ ਤੋਂ ਹੀ ਇਸ ਖੌਫਨਾਕ ਬਿਮਾਰੀ ਦੇ ਖਿਲਾਫ ਜਹਾਦ ਕਰਨਾ ਚਾਹੀਦਾ ਹੈ।
3: ਬਿਲਕੁਲ
2: ਸੁਲੇਮਾਨ ਸਾਹਿਬ
3: ਜੀ ਜੀ,
2: ਬਿਹਤਰੀਨ ਮਾਲੂਮਾਤ ਦਾ ਬਹੁਤ ਬਹੁਤ ਸ਼ੁਕਰੀਆ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਰਿਜ਼ਵਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਉਮਰ 36 ਸਾਲ ਹੈ ਲੇਕਿਨ ਔਲਾਦ ਦੀ ਖੁਸ਼ੀ ਤੋਂ ਮਹਿਰੂਮ ਹਾਂ। ਹੈਰਾਨੀ ਤੇ ਫਿਕਰਮੰਦੀ ਦੀ ਗੱਲ ਇਹ ਵੇ ਕਿ ਸਾਡੀ ਸਾਰੀ ਰਿਪੋਰਟ ਬਿਲਕੁਲ ਐਗਜ਼ੈਕਟ ਨੇ, ਫਿਰ ਸਮਝ ਨਹੀਂ ਆਉਂਦੀ ਕਿ ਆਖਿਰ ਬਿਮਾਰੀ ਦੀ ਕੀ ਵਜ੍ਹਾ ਹੈ। ਸੁਲੇਮਾਨ ਸਾਹਿਬ, ਮੇਰਾ ਦੁੱਖ ਦਾ ਅੰਦਾਜ਼ਾ ਕੋਈ ਨਹੀਂ ਕਰ ਸਕਦਾ, ਇਸ ਖੁਸ਼ੀ ਦੇ ਬਗੈਰ ਮੇਰੀ ਜ਼ਿੰਦਗੀ ਅਧੂਰੀ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਆਪਣੀ ਸਾਰੀ ਮੈਡੀਕਲ ਰਿਪੋਰਟ ਇਰਸਾਲ ਕਰ ਰਿਹਾ ਵਾਂ, ਮਿਹਰਬਾਨੀ ਕਰਕੇ ਆਪਣੀ ਰਾਏ ਤੋਂ ਆਗਾਹ ਫਰਮਾਓ। ਸ਼ੁਕਰੀਆ ਜੀ।
3: ਬੇਟਾ ਜੀ, ਇੱਕ ਨਹੀਂ ਬਲਕਿ ਕਈ ਐਸੀ ਬਿਮਾਰੀਆਂ ਨੇ ਜਿਨ੍ਹਾਂ ਦੀ ਤਸ਼ਖੀਸ ਦੇ ਹਵਾਲੇ ਨਾਲ ਸਿਰਫ ਟੈਸਟ ਰਿਪੋਰਟ ਤੇ ਇਨਸਾਰ ਨਹੀਂ ਕੀਤਾ ਜਾ ਸਕਦਾ।
2: ਬਿਲਕੁਲ,
3: ਮੈਂ ਤੁਹਾਡੀਆਂ ਰਿਪੋਰਟਸ ਵੇਖੀਆਂ ਨੇ ਜਿਹੜੀ ਵਾਕਈ ਕਲੀਅਰ ਨੇ, ਲੇਕਿਨ ਫਿਰ ਵੀ ਕੋਈ ਨਾ ਕੋਈ ਵਜ੍ਹਾ ਤੇ ਹੈ ਨਾ।
2: ਬਿਲਕੁਲ,
3: ਜਿਹੜੀ ਬਿਮਾਰੀ ਦਾ ਸਬਬ ਬਣੀ ਹੋਈ ਹੈ ਤੇ ਉਸ ਵਜ੍ਹਾ ਮਰਜ਼ ਦੀ ਤਸ਼ਖੀਸ ਉਦੋਂ ਹੋਵੇਗੀ ਜਦੋਂ ਤੁਸੀਂ ਆਪ ਦਵਾਖਾਨੇ ਤੇ ਤਸ਼ਰੀਫ ਲਿਆਓਗੇ।
2: ਬਿਲਕੁਲ
3: ਬੇਟਾ ਜੀ, ਯਾਦ ਰੱਖਣਾ ਕਿ ਕੋਈ ਬਿਮਾਰੀ ਦੀ ਵਜ੍ਹਾ ਯਾਨੀ ਇੱਲਤ ਤੇ ਮਰਜ਼ ਦੇ ਬਗੈਰ ਨਹੀਂ ਹੁੰਦੀ। ਲਿਹਾਜ਼ਾ ਖੁਦਾ ਤੇ ਭਰੋਸਾ ਰੱਖੋ ਤੇ ਦਵਾਖਾਨੇ ਤੇ ਆ ਕੇ ਬਿਮਾਰੀ ਦੀ ਤਸ਼ਖੀਸ ਤੇ ਇਲਾਜ ਕਰਾਓ। ਇਨਸ਼ਾਅੱਲਾ ਵਜ੍ਹਾ ਮਰਜ਼ ਦਾ ਇਲਮ ਵੀ ਹੋ ਜਾਏਗਾ ਤੇ ਉਹਦਾ ਤਦਾਰਕ ਵੀ। ਤੁਸੀਂ ਫੌਰਨ ਹੀ ਦਵਾਖਾਨੇ ਤੇ ਆਓ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇੱਲਤ ਤੇ ਮਰਜ਼ ਦੂਰ ਹੋ ਜਾਏਗੀ ਤੇ ਸੋਹਣਾ ਰੱਬ ਆਪਣੇ ਹਬੀਬ ਸੱਲੱਲਾਹੁ ਅਲੈਹਿ ਵਸੱਲਮ ਦੇ ਸਦਕੇ ਤੁਹਾਡੀ ਦਿਲੀ ਮੁਰਾਦਾਂ ਨੂੰ ਜ਼ਰੂਰ ਪੂਰਾ ਫਰਮਾਏਗਾ ਤੇ ਤੁਹਾਨੂੰ ਔਲਾਦ ਦੀ ਨਿਮਤ ਤੋਂ ਵੀ ਇਨਸ਼ਾਅੱਲਾ ਜ਼ਰੂਰ ਹਮਕਿਨਾਰ ਫਰਮਾਏਗਾ, ਕਿਉਂਕਿ ਬੇਉਲਾਦੀ ਦਾ ਕਾਮਯਾਬ ਮੁਕੰਮਲ ਤੇ ਮੁਅੱਸਰ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
2: ਬਿਲਕੁਲ ਜੀ, ਸਹੀ ਫਰਮਾਇਆ, ਔਰ ਇਨਸ਼ਾਅੱਲਾ ਤਾਲਾ ਸਾਡੇ ਭਾਈ ਨੂੰ ਵੀ ਅਫਾਕਾ ਹੋਏਗਾ। ਅੱਲਾ ਪਾਕ ਦੇ ਘਰ ਦੇ ਰਹੇ ਹਨੇਰ ਨਹੀਂ, ਉਹ ਪਾਕ ਜ਼ਾਤ ਚਾਹਵੇ ਤੇ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ।
3: ਬਿਲਕੁਲ,
2: ਲਿਹਾਜ਼ਾ ਰਿਜ਼ਵਾਨ ਭਾਈ, ਤੁਸੀਂ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਇਨਸ਼ਾਅੱਲਾ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ। ਸੁਲੇਮਾਨ ਸਾਹਿਬ, ਤੁਸੀਂ ਮਸਾਇਲ ਸੁਣ ਸੁਣ ਕੇ ਥੱਕ ਗਏ ਹੋਵੋਗੇ, ਲਿਹਾਜ਼ਾ ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਕਿਉਂਕਿ ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ। ਮੈਂ ਸੁਣਨ ਵਾਲਿਆਂ ਨੂੰ ਐਡਰੈਸ ਨੋਟ ਕਰਾਨੀ ਆ। ਸੋਹਣੀ ਭੈਣ ਭਰਾ, ਆਪਣੀ ਤੇ ਆਪਣੀ ਫੈਮਿਲੀ ਦੀ ਮੁਕੰਮਲ ਸਿਹਤਮੰਦੀ ਵਾਸਤੇ ਪਾਕਿਸਤਾਨ ਦੇ ਮਾਇਆ ਨਾਜ਼ ਤਬੀਬ ਤੇ ਆਲਮਗੀਰ ਸ਼ੋਹਰਤ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰਨ ਮਿਲੋ। ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਇਹਤਿਆਤ ਨਾਲ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772710 ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0402-3772-7 1600 ਮੋਬਾਈਲ ਨੰਬਰ ਏ 0300414-2608 ਯਾਨੀ 0304-2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੁਲੇਮਾਨ ਸਾਹਿਬ
3: ਜੀ,
2: ਅੱਧੀ ਛੁੱਟੀ ਬੰਦ ਹੋ ਗਈ ਤੇ ਪ੍ਰੋਗਰਾਮ ਦਾ ਸਿਲਸਿਲਾ ਉੱਥੋਂ ਹੀ ਸ਼ੁਰੂ ਹੁੰਦਾ ਹੈ ਜਿੱਥੋਂ ਅਸੀਂ ਮੁਨਕਤਾ ਕੀਤਾ ਸੀ। ਸੁਲੇਮਾਨ ਸਾਹਿਬ
3: ਜੀ ਜੀ,
2: ਇੱਕ ਗੱਲ ਬੜੀ ਹੈਰਾਨੀ ਦੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਅਜੀਬ ਅਜੀਬ ਬਿਮਾਰੀਆਂ ਹੋ ਰਹੀਆਂ ਨੇ।
3: ਅੱਛਾ,
2: ਸਮਝ ਨਹੀਂ ਆਉਂਦੀ ਕਿ ਕਿਉਂ ਹੈ।
3: ਸਹਿਮਾ ਜੀ, ਇਹ ਸਭ ਫਾਸਟ ਫੂਡ ਤੇ ਗੈਰ ਮਿਆਰੀ ਤੇ ਗੈਰ ਮੁਤਦਿਲ ਖੁਰਾਕ ਦਾ ਨਤੀਜਾ ਹੈ
2: ਜੀ। ਯਾਨੀ ਮੰਮੀ ਡੈਡੀ ਖੁਰਾਕ,
3: ਹਾਂਜੀ,
2: ਲਿਬਾਸ ਤੇ ਮੰਮੀ ਡੈਡੀ ਹੀ ਗਈ ਸੀ, ਖੁਰਾਕ ਵੀ ਉਹੀ ਹੋ ਗਈ ਹੈ।
3: ਹਾਂਜੀ ਜੀ, ਬਿਲਕੁਲ ਸਹਿਮਾ ਜੀ, ਜਦੋਂ ਤੱਕ ਮੰਮੀ ਅਬਾ ਖੁਰਾਕ ਸੀ ਉਦੋਂ ਤੱਕ ਬੱਚੇ ਤਵਾਨਾ ਸਿਹਤਮੰਦ ਤੇ ਫਿੱਟ ਹੁੰਦੇ ਸਨ। ਹੁਣ ਵੇਖੋ ਨੂੰ ਮੋਟੇ ਤੇ ਅੰਦਰੋਂ ਫੋਕੇ ਹੁੰਦੇ ਨੇ
2: ਜੀ। ਬਿਲਕੁਲ, ਮੰਮੀ ਡੈਡੀ ਖੁਰਾਕ ਨੇ ਤੇ ਬੱਚਿਆਂ ਨੂੰ ਚੂੰ ਚੂੰ ਦਾ ਮੁਰੱਬਾ ਬਣਾ ਦਿੱਤਾ। ਸੁਲੇਮਾਨ ਸਾਹਿਬ
3: ਜੀ ਜੀ,
2: ਇਹ ਈਮੇਲ ਰਾਸ਼ਿਦ ਭੱਟ ਸਾਹਿਬ ਨੇ ਲਿਖੀ ਹੈ। ਕਹਿੰਦੇ ਨੇ ਕਿ ਮੇਰਾ ਬੇਟਾ FSC ਦਾ ਸਟੂਡੈਂਟ ਹੈ
3: ਜੀ,
2: ਸਿਹਤ ਦੇ ਹਵਾਲੇ ਨਾਲ ਬਹੁਤ ਹੀ ਕਮਜ਼ੋਰ ਹੈ।
3: ਅੱਛਾ।
2: ਖਾਣਾ ਪੂਰੀ ਤਰ੍ਹਾਂ ਨਹੀਂ ਖਾਂਦਾ, ਬਸ ਬਰਗਰ ਸ਼ਵਾਰਮਾ ਚਿਪਸ ਤੇ ਪੀਜ਼ਾ ਖਾਣ ਦਾ ਸ਼ੌਕੀਨ ਹੈ
3: ਜੀ ਜੀ,
2: ਤੇ ਹਰ ਖਾਣੇ ਦੇ ਨਾਲ ਬੋਤਲ ਜ਼ਰੂਰ ਪੀਂਦਾ।
3: ਅੱਛਾ।
2: ਉਹਦੀ ਰੰਗਤ ਜ਼ਰਦ ਤੇ ਜਿਸਮ ਬਹੁਤ ਹੀ ਦੁਬਲਾ ਪਤਲਾ ਤੇ ਹਰ ਵੇਲੇ ਸੁਸਤ ਰਹਿੰਦਾ ਹੈ, ਤੇ ਜ਼ਰਾ ਜਿਹਾ ਕੰਮ ਕਰਨ ਤੋਂ ਬਾਅਦ ਫੌਰਨ ਹੀ ਥੱਕ ਜਾਂਦਾ।
3: ਅੱਛਾ।
2: ਕੋਈ ਚੰਗੀ ਦਵਾਈ ਪਾਰਸਲ ਕਰ ਦਿਓ।
3: ਰਾਸ਼ਦ ਭਾਈ, ਜੇ ਤੁਸੀਂ ਆਪਣੇ ਬੱਚੇ ਦੀ ਸਿਹਤਮੰਦੀ ਚਾਹੁੰਦੇ ਹੋ ਤੇ ਤੁਹਾਨੂੰ ਉਹਦੀ ਖੁਰਾਕ ਤੇ ਖਸੂਸੀ ਤਵੱਜੋ ਦੇਣੀ ਪਵੇਗੀ।
2: ਬਿਲਕੁਲ ਬਿਲਕੁਲ,
3: ਕਿਉਂਕਿ ਜਿਹੜੀ ਖੁਰਾਕ ਤੁਸੀਂ ਉਹਨੂੰ ਦੇ ਰਹੇ ਹੋ ਉਹ ਖੁਰਾਕ ਨਹੀਂ ਬਲਕਿ ਬਹੁਤ ਸਾਰੀ ਬਿਮਾਰੀਆਂ ਦੀ ਜੜ ਹੈ।
2: ਹਾਂਜੀ,
3: ਇਹੋ ਜਿਹੀ ਖੁਰਾਕ ਕਦੀ ਕਦੀ ਖਾਣੀ ਚਾਹੀਦੀ ਹੈ, ਮੁਸਲਸਲ ਇਸਤੇਮਾਲ ਕਤਈ ਮੁਫੀਦ ਨਹੀਂ।
2: ਬਿਲਕੁਲ।
3: ਮੇਰੇ ਮੋਹਤਰਮ, ਤੁਸੀਂ ਜਿਹੜੀ ਕੈਫੀਅਤ ਲਿਖੀ ਹੈ ਉਹਦੇ ਮੁਤਾਬਿਕ ਤੁਹਾਡੇ ਬੇਟੇ ਦਾ ਜਿਗਰ ਤੇ ਮੇਦਾ ਦੋਨੇ ਡਿਸਟਰਬ ਨੇ ਤੇ ਯੂਰਨ ਦੇ ਨਾਲ ਗੈਰ ਤਬਈ ਜ਼ਰਾਤ ਦੀ ਮੇਦਸ਼ ਵੀ ਹੈ।
2: ਬਿਲਕੁਲ।
3: ਜਿਹੜੀ ਸਿਹਤ ਵਾਸਤੇ ਬਹੁਤ ਹੀ ਖਤਰਨਾਕ ਹੈ। ਮੇਰੇ ਮੋਹਤਰਮ ਭਾਈ, ਫਿਕਰਮੰਦੀ ਦੀ ਕੋਈ ਗੱਲ ਨਹੀਂ, ਇਨਸ਼ਾਅੱਲਾ ਇਹ ਤਕਲੀਫ ਬਲਕਿ ਤਕਾਲੀਫ ਬਿਲਕੁਲ ਠੀਕ ਹੋ ਜਾਣਗੀਆਂ। ਤੁਸੀਂ ਕਿਸੇ ਦਿਨ ਬੇਟੇ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਦਵਾਈ ਤਜਵੀਜ਼ ਕਰ ਸਕਾਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡਾ ਬੇਟਾ ਇਨਸ਼ਾਅੱਲਾ ਬਿਲਕੁਲ ਸਿਹਤਮੰਦ, ਤਵਾਨਾ ਤੇ ਸਮਾਰਟ ਹੋ ਜਾਏਗਾ
2: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਹਕੀਮ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਮੰਮੀ ਡੈਡੀ ਦੀ ਬਜਾਏ ਅੰਮੀ ਅੱਬਾ ਬਣੋ ਤੇ ਬੱਚਿਆਂ ਨੂੰ ਖੁਰਾਕ ਵੀ ਅੰਮੀ ਅੱਬੇ ਵਾਲੀ ਦਿਓ ਤੇ ਜਿੰਨੀ ਜਲਦੀ ਮੁਮਕਿਨ ਹੋਵੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਪੜ੍ਹਨੀ ਆ ਜਿਹੜੀ 3-in-1 ਨੇ
3: ਜੀ ਜੀ,
2: ਤੇ ਇਹ ਈਮੇਲ ਸ਼ਕੀਲ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਕਹਿੰਦੇ ਨੇ ਕਿ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ ਹਾਈ ਬਲੱਡ ਪ੍ਰੈਸ਼ਰ, ਜੋੜਾਂ ਦੇ ਦਰਦ ਤੇ ਮੇਦੇ ਦੀ ਪ੍ਰੋਬਲਮ ਹੈ
3: ਜੀ ਜੀ,
2: ਇੱਕ ਮਸਲਾ ਠੀਕ ਹੁੰਦਾ ਹੈ ਤੇ ਦੂਜੀ ਬਿਮਾਰੀ ਜ਼ਿਆਦਾ ਹੋ ਜਾਂਦੀ ਹੈ।
3: ਅੱਛਾ।
2: ਦਵਾਈ ਬਾਕਾਇਦਗੀ ਨਾਲ ਲੈਂਦੇ ਨੇ ਲੇਕਿਨ ਕੋਈ ਬਿਮਾਰੀ ਵੀ ਮੁਕੰਮਲ ਤੌਰ ਤੇ ਠੀਕ ਨਹੀਂ ਹੁੰਦੀ। ਹੁਣ ਮੈਂ ਫੈਸਲਾ ਕੀਤਾ ਕਿ ਦੇਸੀ ਇਲਾਜ ਨੂੰ ਵੀ ਅਜ਼ਮਾਵਾਂਗਾ, ਹੋ ਸਕਦਾ ਕਿ ਅੱਲਾ ਪਾਕ ਨੇ ਇਸ ਇਲਾਜ ਵਿੱਚ ਸ਼ਿਫਾ ਰੱਖੀ ਹੋਵੇ
3: ਜੀ ਜੀ।
2: ਮੇਰੇ ਵਾਲਿਦ ਸਾਹਿਬ ਦੀ ਉਮਰ 60 ਸਾਲ ਹੈ, ਮਿਹਰਬਾਨੀ ਕਰਕੇ ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਉਹਨਾਂ ਦੀ ਤਬੀਅਤ ਮਜਮੂਈ ਤੌਰ ਤੇ ਠੀਕ ਹੋ ਜਾਏ
3: ਜੀ ਜੀ।
2: ਜੇ ਤੁਸੀਂ ਆਖੋ ਤੇ ਮੈਂ ਉਹਨਾਂ ਨੂੰ ਦਵਾਖਾਨੇ ਤੇ ਲੈ ਆਵਾਂ ਤਾਂ ਕਿ ਤੁਸੀਂ ਚੈੱਕਅਪ ਤੋਂ ਬਾਅਦ ਬਿਮਾਰੀ ਬਾਰੇ ਚੰਗੀ ਤਰ੍ਹਾਂ ਜਾਣ ਸਕੋ।
3: ਸ਼ਕੀਲ ਭਾਈ, ਇੱਕ ਤੋਂ ਜ਼ਿਆਦਾ ਬਿਮਾਰੀਆਂ ਦੀ ਮੌਜੂਦਗੀ ਵਿੱਚ ਪੇਚੀਦਗੀ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਜਾਂਦੇ ਨੇ।
2: ਬਿਲਕੁਲ ਬਿਲਕੁਲ,
3: ਤੇ ਇਹੀ ਵਜ੍ਹਾ ਹੁੰਦੀ ਹੈ ਕਿ ਕੋਈ ਬਿਮਾਰੀ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੀ। ਐਸੀ ਸੂਰਤ ਹਾਲ ਵਿੱਚ ਜ਼ਰੂਰੀ ਹੈ ਕਿ ਮਰੀਜ਼ ਤੇ ਮੁਆਲਜ ਦਾ ਰਾਬਤਾ ਬਰਕਰਾਰ ਰਵੇ ਤਾਂ ਕਿ ਜ਼ਰੂਰਤ ਦੇ ਮੁਤਾਬਿਕ ਦਵਾਈ ਵਿੱਚ ਤਬਦੀਲੀ ਕੀਤੀ ਜਾ ਸਕੇ।
2: ਬਿਲਕੁਲ।
3: ਮੇਰੇ ਮੋਹਤਰਮ ਭਾਈ, ਤੁਸੀਂ ਫਿਕਰ ਨਾ ਕਰੋ, ਅੱਲਾ ਪਾਕ ਦੀ ਮਿਹਰਬਾਨੀ ਨਾਲ ਇਹ ਮਸਾਇਲ ਇਨਸ਼ਾਅੱਲਾ ਠੀਕ ਹੋ ਜਾਣਗੇ
2: ਇਨਸ਼ਾਅੱਲਾ।
3: ਮੇਰੇ ਮੋਹਤਰਮ, ਇਹ ਤੇ ਬਹੁਤ ਹੀ ਬਿਹਤਰ ਹੈ ਕਿ ਤੁਸੀਂ ਕਿਸੇ ਦਿਨ ਆਪਣੇ ਵਾਲਦੇ ਮੋਹਤਰਮ ਨੂੰ ਦਵਾਖਾਨੇ ਤੇ ਲਿਆਓ ਤਾਂ ਕਿ ਮੈਂ ਉਹਨਾਂ ਦੇ ਤਬਈ ਮਜ਼ਾਜ ਤੋਂ ਅਗਾਹ ਹੋ ਕੇ ਉਹਨਾਂ ਲਈ ਦਵਾਈ ਤਜਵੀਜ਼ ਕਰ ਸਕਾਂ।
2: ਬਿਲਕੁਲ।
3: ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਕੁਝ ਅਰਸੇ ਤੋਂ ਬਾਅਦ ਤੁਹਾਡੇ ਵਾਲਦ ਮੋਹਤਰਮ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ
2: ਇਨਸ਼ਾਅੱਲਾ ਜੀ। ਕਿਉਂ ਨਹੀਂ ਸੁਲੇਮਾਨ ਸਾਹਿਬ, ਇਹ ਸੀ ਪ੍ਰੋਗਰਾਮ ਦੀ ਆਖਰੀ ਈਮੇਲ।
3: ਅੱਛਾ।
2: ਪ੍ਰੋਗਰਾਮ ਖਤਮ ਹੋਣ ਦੀ ਟੱਲੀ ਵੱਜ ਗਈ ਹੈ। ਮੈਂ ਤੁਹਾਡੀ ਮਸ਼ਕੂਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ, ਅਫਲਾਹੀ, ਤਦਰੀਸੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਸਾਡੇ ਭੈਣ ਭਰਾਵਾਂ ਨੂੰ ਆਪਣੀ ਮਾਹਿਰਾਨਾ ਰਾਏ ਤੋਂ ਨਵਾਜ਼ਿਆ। ਤੁਹਾਡਾ ਇੱਕ ਵਾਰੀ ਫੇਰ ਬਹੁਤ ਬਹੁਤ ਸ਼ੁਕਰੀਆ
3: ਸਹਿਮਾ ਜੀ। ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸਾਰੇ ਸੁਣਨ ਵਾਲਿਆਂ ਦਾ ਸਭ ਦਾ ਬਹੁਤ ਬਹੁਤ ਸ਼ੁਕਰੀਆ
2: ਜੀ। ਬਹੁਤ ਇਨਾਇਤ। ਸੋਹਣੀ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਦਵਾਖਾਨੇ ਤੇ ਜਾ ਕੇ ਫੌਰਨ ਹੀ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ ਤੇ ਵਿਗੜੀਆਂ ਹੋਈਆਂ ਬਿਮਾਰੀਆਂ ਤੋਂ ਸ਼ਿਫਾ ਪਾਓ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710। ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਪਤਾ ਤੇ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237-27160 ਯਾਨੀ 04237-2710। ਮੋਬਾਈਲ ਨੰਬਰ ਹੈ 03004142608 ਯਾਨੀ 03004142608 इक चार दो छे सिफर अठ ते साडा ईमेल एड्रेस है suleiman.dawakhana@gmail.com। मोहतरम सुनने वालों सदा खुश रहो ते सेहतमंद रहो। इस दुआ दे नाल ही अपनी भैन साइमा नूं दवो इजाजत। अगले प्रोग्राम विच इंशाल्लाह ताला फिर मुलाकात होवेगी। उस वेले तक सब नूं अल्लाह हाफिज।
0: सुनते रहिए FM 101 101।

0: ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਸਾਇਮਾ ਦਾ ਸਲਾਮ ਪਹੁੰਚੇ। ਸੋਹਣੇ ਭੈਣ ਭਰਾਓ, ਤੁਸੀਂ ਕਦੀ ਨੋਟ ਕੀਤਾ ਹੈ ਕਿ ਤੁਸੀਂ ਦਿਨ ਰਾਤ ਕਿੰਨਾ ਕੰਮ ਕਰਦੇ ਹੋ, ਕਿੰਨੀ ਮਿਹਨਤ ਕਰਦੇ ਹੋ ਤੇ ਕਿੰਨੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋ? ਸੁਬੋ ਸ਼ਾਮ ਹਰ ਵੇਲੇ ਜੁਸਤਜੂ ਵਿੱਚ ਲੱਗੇ ਰਹਿੰਦੇ ਹੋ। ਭੈਣ ਭਰਾਓ, ਇਹੋ ਹੀ ਜ਼ਿੰਦਗੀ ਹੈ। ਲੇਕਿਨ ਤੁਸੀਂ ਸ਼ਾਇਦ ਇਹ ਸੋਚਿਆ ਵੀ ਨਾ ਹੋਵੇ ਕਿ ਤੁਹਾਡੇ ਸਾਰੇ ਕੰਮ, ਸਾਰੀ ਜ਼ਿੰਮੇਦਾਰੀਆਂ ਅਤੇ ਸਾਰੀ ਜੁਸਤਜੂ ਕਿਹਦੀ ਵਜ੍ਹਾ ਨਾਲ ਪੂਰੀ ਹੋ ਰਹੀ ਹੈ। ਜਨਾਬ, ਇਹ ਸਭ ਕੁਝ ਸਿਹਤ ਦੀ ਬਦੌਲਤ ਹੈ। ਜੇ ਸਿਹਤ ਨਾ ਹੋਵੇ ਨਾ ਤਾਂ ਤੁਸੀਂ ਇੱਕ ਮਿੰਟ ਵੀ ਕੰਮ ਨਹੀਂ ਕਰ ਸਕਦੇ। ਲਿਹਾਜ਼ਾ ਰੱਬ ਦਾ ਸ਼ੁਕਰ ਅਦਾ ਕਰੋ ਜਿਹਨੇ ਤੁਹਾਨੂੰ ਸਿਹਤਮੰਦ ਰੱਖਿਆ। ਲੇਕਿਨ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਸਿਹਤ ਦੇ ਹਵਾਲੇ ਨਾਲ ਪਰੇਸ਼ਾਨੀ ਹੈ ਤਾਂ ਤੁਸੀਂ ਫੌਰਨ ਹੀ ਮੁਲਕ ਦੇ ਮਾਇਆ ਨਾਸ ਤਬੀਬ ਅਤੇ ਹਰਬਲ ਐਕਸਪਰਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਉਹ ਤੁਹਾਨੂੰ ਨੋਟ ਕਰਨਾ ਪੈਣਾ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਤੁਸੀਂ ਜਾਣਦੇ ਹੋ ਕਿ ਤੁਹਾਡੀ ਭੈਣ ਸਾਇਮਾ ਨੂੰ ਤੁਹਾਡੀ ਸਿਹਤ ਦਾ ਕਿੰਨਾ ਖਿਆਲ ਹੈ। ਇਸ ਲਈ ਮੈਂ ਪ੍ਰੋਗਰਾਮ ਵਿੱਚ ਬੈਨ ਅਲਕਵਾਮੀ ਸ਼ੋਹਰਤ ਯਾਫਤਾ ਤਬੀਬ ਹਰਬਲਿਸਟ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਦਦ ਕਰਨੀ ਆ। ਅਤੇ ਆਓ ਜਨਾਬ, ਹੁਣ ਮਿਲਦੇ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਮਾਰੂਫ ਹਰਬਲ ਫਿਜ਼ੀਸ਼ੀਅਨ ਜਨਾਬ ਸੁਲੇਮਾਨ ਸਾਹਿਬ ਨੂੰ। ਵੈਲਕਮ ਜੀ ਆਇਆਂ ਨੂੰ ਸੁਲੇਮਾਨ ਸਾਹਿਬ, ਅਤੇ ਖੁਸ਼ ਆਮਦੀਦ ਅਤੇ ਤਸ਼ਰੀਫ ਆਵਰੀ ਦਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਇਸਤਕਬਾਲੀਆ ਕਲਮਾਤ ਦਾ ਸ਼ੁਕਰੀਆ, ਲੇਕਿਨ ਮੇਰੀ ਆਮਦ ਦਾ ਸ਼ੁਕਰੀਆ ਅਦਾ ਨਾ ਕਰੋ, ਕਿਉਂਕਿ ਇਹ ਤੇ ਮੇਰਾ ਤਿੱਬੀ ਫਰੀਜ਼ ਆ। ਤੇ ਮੈਨੂੰ ਖੁਸ਼ੀ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਿੱਬੀ ਰਹਿਨਮਾਈ ਦੇ ਰਿਹਾ ਵਾਂ। ਮੇਰੀ ਦੁਆ ਹੈ ਕਿ ਸੋਹਣਾ ਰੱਬ ਹਰ ਮਰੀਜ਼ ਨੂੰ ਆਪਣੀ ਰਹਿਮਤ ਦੇ ਸਦਕੇ ਮੁਕੰਮਲ ਸਿਹਤਮੰਦੀ ਅਤਾ ਫਰਮਾਏ। ਆਮੀਨ
0: ਆਮੀਨ। ਸਾਇਮਾ ਵੱਲੋਂ ਵੀ ਸੁਮਾ ਆਮੀਨ। ਸੁਲੇਮਾਨ ਸਾਹਿਬ
1: ਜੀ,
0: SMS ਤੇ ਈਮੇਲ ਹੁੰਦੀਆਂ ਨੇ ਬਹੁਤ ਜ਼ਿਆਦਾ ਤੇ ਵਕਤ ਮਹਿਦੂਦ, ਕੀ ਕਹਿੰਦੇ ਹੋ, ਸ਼ੁਰੂ ਨਾ ਕਰਦੀ ਆਪਣੇ ਈਮੇਲ?
1: ਜੀ ਪੜ੍ਹਨਾ ਸ਼ੁਰੂ ਕਰੋ
0: ਤੁਸੀਂ। ਇਸ ਲਈ ਬਹੁਤ ਸਾਰੀ ਭੈਣਾਂ ਅਤੇ ਭਰਾਵਾਂ ਜਿਹੜੇ ਨੇ ਨਾ ਉਹ ਮੇਰੇ ਖਿਲਾਫ਼ ਹੋ ਜਾਂਦੇ ਨੇ ਕਿ ਜਨਾਬ ਆਪਣੀ ਆਪਸ ਦੀ ਗੱਲਾਂ ਕਰਦੇ ਰਹਿੰਦੇ, ਹਾਲਾਂਕਿ ਤੁਹਾਨੂੰ ਤਾਂ ਪਤਾ ਸੁਲੇਮਾਨ ਸਾਹਿਬ, ਮੈਂ ਤਾਂ ਬੋਲੀ ਕਰਦੀ ਨਹੀਂ, ਮੈਨੂੰ ਤਾਂ ਆਦਤ ਹੀ ਨਹੀਂ ਨਾ ਹੈਗੀ ਤੇ ਇਸ ਵਾਸਤੇ ਮੈਂ ਨਹੀਂ ਚਾਹੁੰਦੀ ਕਿ ਮੇਰੇ ਸਿਰ ਕੋਲ ਇਲਜ਼ਾਮ ਲੱਗੇ। ਇਸ ਲਈ ਬਹੁਤ ਸਾਰੇ ਭੈਣ ਭਰਾਵਾਂ ਨੂੰ ਸ਼ਿਕਾਇਤ ਰਹਿੰਦੀ ਹੈ ਕਿ ਉਹਨਾਂ ਦੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਿਲ ਹੀ ਨਹੀਂ ਹੁੰਦੀ। ਲਿਹਾਜ਼ਾ ਅੱਜ ਮੈਂ ਆਪਣੀ ਗੱਲਾਂ ਵਿੱਚ ਕੁਝ ਕੰਜੂਸੀ ਕਰਕੇ ਪ੍ਰੋਗਰਾਮ ਦੀ ਪਹਿਲੀ ਈਮੇਲ ਪੇਸ਼ ਕਰਨੀ ਹੈ।
1: ਸਹਿਮਾ ਜੀ, ਗੱਲਾਂ 'ਚ ਕੰਜੂਸੀ ਅਤੇ ਪ੍ਰੋਗਰਾਮ ਹੀ ਫਿੱਕਾ ਫਿੱਕਾ ਹੋ ਜਾਏਗਾ।
0: ਨਹੀਂ ਨਹੀਂ ਨਹੀਂ ਸੁਲੇਮਾਨ ਸਾਹਿਬ, ਤੁਹਾਡੀ ਇਹ ਗੱਲ ਮੈਨੂੰ ਬੜੀ ਪਸੰਦ ਹੈ। ਤੁਸੀਂ ਹਾਲਾਂਕਿ ਮੈਂ ਘੱਟ ਬੋਲ ਰਹੀ, ਲੇਕਿਨ ਤੁਸੀਂ ਚਾਹੁੰਦੇ ਹੋ ਮੈਂ ਚੁੱਪ ਨਾ ਕਰਾਂ। ਮੈਂ ਇੰਨੀ ਵੀ ਕੰਜੂਸ ਨਹੀਂ ਗੀ, ਖੈਰ ਕੋਈ ਗੱਲ ਨਹੀਂ। ਅਤੇ ਇਸ ਤਰ੍ਹਾਂ ਕਰਨੇ ਕਿ ਸਭ ਤੋਂ ਪਹਿਲੀ ਜਿਹੜੀ ਮੈਂ ਮੁੰਤਖਬ ਕੀਤੀ ਹੈ ਈਮੇਲ, ਉਹ ਮੈਂ ਤੁਹਾਡੀ ਨਜ਼ਰ ਕਰਨੀ ਹਾਂ।
1: ਜੀ ਜ਼ਰੂਰ।
0: ਇਹ ਸਾਡੀ ਇੱਕ ਭੈਣ ਹੋਰਾਂ ਨੇ ਤਹਿਰੀਰ ਕੀਤੀ, ਲਿਖਦੀਆਂ ਨੇ ਕਿ ਮੇਰੀ ਬੇਟੀ ਦੀ ਉਮਰ 18 ਸਾਲ ਹੈ, ਉਹਨੂੰ ਚਿਹਰੇ 'ਤੇ ਦਾਣੇ ਬਹੁਤ ਨਿਕਲਦੇ ਨੇ ਅਤੇ ਦਾਣੇ ਖਤਮ ਹੋਣ ਤੋਂ ਬਾਅਦ ਅਮੂਮਨ ਉਹਨਾਂ ਦਾ ਨਿਸ਼ਾਨ ਰਹਿ ਜਾਂਦਾ ਹੈ। ਸੁਲੇਮਾਨ ਸਾਹਿਬ, ਉਹਦੀ ਸਕਿਨ ਵੀ ਬਹੁਤ ਡਰਾਈ ਅਤੇ ਖੁਰਦਰੀ ਹੈ, ਫੇਸ 'ਤੇ ਜਿਹੜਾ ਫੇਸ ਹੈ ਨਾ ਫਰੈਸ਼ ਨਹੀਂ ਲੱਗਦਾ। ਮੈਂ ਬਹੁਤ ਕਰੀਮਾਂ ਇਸਤੇਮਾਲ ਕਰਵਾਈਆਂ ਲੇਕਿਨ ਕੋਈ ਫਾਇਦਾ ਨਹੀਂ ਹੋਇਆ, ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ। ਜੀ ਸੁਲੇਮਾਨ ਸਾਹਿਬ।
1: ਭੈਣ ਜੀ, ਸਕਿਨ ਪ੍ਰੋਬਲਮ ਕੋਈ ਵੀ ਹੋਵੇ, ਉਹਦਾ ਬੁਨਿਆਦੀ ਸਬਬ ਖੂਨ ਦੀ ਗੈਰ ਤਬਈ ਹਿੱਦਤ ਹੁੰਦੀ ਹੈ, ਜਿਹੜੀ ਅਮੂਮਨ ਫਸਲ ਮਾਦਿਆਂ ਦੀ ਜ਼ਿਆਦਤੀ ਨਾਲ ਹੁੰਦੀ ਹੈ। ਇਸ ਲਈ ਜਦੋਂ ਤਿੱਕਰ ਖਾਣ ਵਾਲੀ ਦਵਾਈ ਇਸਤੇਮਾਲ ਨਾ ਕੀਤੀ ਜਾਵੇਗੀ, ਬਿਮਾਰੀ ਪੂਰੀ ਤਰ੍ਹਾਂ ਠੀਕ ਨਹੀਂ ਹੋਵੇਗੀ। ਇਹੋ ਹੀ ਵਜ੍ਹਾ ਹੈ ਕਿ ਕਰੀਮ ਜਾਂ ਦੂਸਰੀ ਚੀਜ਼ਾਂ ਨਾਲ ਮਰੀਜ਼ ਨੂੰ ਫਾਇਦਾ ਨਹੀਂ ਹੁੰਦਾ। ਮੇਰੀ ਪਿਆਰੀ ਭੈਣ, ਤੁਸੀਂ ਬੇਟੀ ਨੂੰ ਗੋਸ਼ਤ, ਮੁਰਗੀ, ਮੱਛੀ, ਅੰਡੇ ਅਤੇ ਜ਼ਿਆਦਾ ਮਿਰਚ ਮਸਾਲੇਦਾਰ ਗਜ਼ਾਵਾਂ ਤੋਂ ਮੁਕੰਮਲ ਪਰਹੇਜ਼ ਕਰਾਓ। ਸਬਜ਼ੀਆਂ ਫਲ ਜ਼ਿਆਦਾ ਖਿਲਾਓ। ਮੈਂ ਤੁਹਾਡੀ ਬੇਟੀ ਲਈ ਦਵਾਈ ਪਾਰਸਲ ਕਰਾਈ ਹੈ, ਜਿਹਦੇ ਨਾਲ ਖੂਨ ਵਿੱਚ ਫਸਲ ਮਾਦੇ ਖਾਰਜ ਹੋਣਗੇ, ਗੈਰਤਬਈ ਹਿੱਦਤ ਦਾ ਅਜ਼ਾਲਾ ਹੋਵੇਗਾ ਅਤੇ ਇਨਸ਼ਾਲਾ ਦਾਣੇ ਦੀ ਅਫਜ਼ਾਇਸ਼ ਬਿਲਕੁਲ ਰੁਕ ਜਾਏਗੀ। ਇਹਦੇ ਨਾਲ ਹੀ ਸਕਿਨ ਸੋਫਟ ਅਤੇ ਫਰੈਸ਼ ਵੀ ਹੋ ਜਾਵੇਗੀ।
0: ਇਨਸ਼ਾਲਾ ਜੀ, ਇਨਸ਼ਾਲਾ। ਭੈਣ ਜੀ, ਤੁਸੀਂ ਫਿਕਰ ਨਾ ਕਰੋ, ਇਹ ਬਹੁਤ ਹੀ ਆਜ਼ਮੂਦਾ ਇਲਾਜ ਹੈ। ਇਨਸ਼ਾਲਾ ਤਾਲਾ ਇਹ ਮਸਲਾ ਚੰਦ ਦਿਨਾਂ 'ਚ ਹੀ ਠੀਕ ਹੋ ਜਾਏਗਾ। ਸੁਲੇਮਾਨ ਸਰ
1: ਜੀ ਜੀ
0: ਮੈਂ ਸੋਚ ਰਹੀ ਹਾਂ
1: ਅੱਛਾ ਜੀ ਸੋਚ
0: ਸੁਲੇਮਾਨ ਸਰ ਮੈਂ ਸੋਚ ਰਹੀ ਸੀ ਕਿ ਹਰ ਇਨਸਾਨ ਨੂੰ ਆਪਣੇ ਚਿਹਰੇ ਦੀ ਕਿੰਨੀ ਫਿਕਰ ਹੁੰਦੀ ਹੈ ਮਰਦ ਹੋਵੇ ਜਾਂ ਔਰਤਾਂ ਹਰ ਕੋਈ ਚਾਹੁੰਦਾ ਹੈ ਕਿ ਉਹਦਾ ਜਿਹੜਾ ਮੁੱਖੜਾ ਹੈ ਨਾ ਉਹ ਚੰਦ ਦਾ ਟੋਟਾ ਬਣ ਜਾਏ
1: ਜੀ ਜੀ ਸਹਿਮਾ ਜੀ ਚੰਦ ਦਾ ਟੋਟਾ ਨਹੀਂ ਬਲਕਿ ਪੂਰਾ ਚਾਨੀ ਬਣ ਜਾਵੇ
0: ਬਿਲਕੁਲ ਠੀਕ ਕਿਹਾ ਸੁਲੇਮਾਨ ਸਾਹਿਬ ਉਹ ਵੀ 14ਵੀਂ ਦਾ
1: ਜੀ ਲੇਕਿਨ ਸਹਿਮਾ ਜੀ ਮੈਂ ਆਪਣੇ ਉਹਨਾਂ ਭੈਣ ਭਰਾਵਾਂ ਨਾਲ ਜਿਨ੍ਹਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੇ ਚਿਹਰੇ ਤੋਂ ਜ਼ਿਆਦਾ ਆਪਣੇ ਪੈਰਾਂ ਦੀ ਹਿਫਾਜ਼ਤ ਕਰਨ ਕਿਉਂਕਿ ਸ਼ੂਗਰ ਵਿੱਚ ਪੈਰਾਂ ਦੇ ਜ਼ਖਮ ਫੋੜੇ ਤੇ ਫਿੰਸੀ ਬਹੁਤ ਜ਼ਿਆਦਾ ਖਤਰਨਾਕ ਹੁੰਦੇ ਨੇ
0: ਹਾਂਜੀ
1: ਲਿਹਾਜ਼ਾ ਆਪਣੇ ਪੈਰਾਂ ਤੇ ਖਾਸ ਤਵੱਜੋ ਰੱਖਣ
0: ਬਹੁਤ ਸੋਹਣੀ ਗੱਲ ਕੀਤੀ ਸੁਲੇਮਾਨ ਸਾਹਿਬ ਬਹੁਤ ਸ਼ੁਕਰੀਆ ਕਿ ਤੁਸੀਂ ਮੌਕੇ ਤੇ ਹੀ ਇੱਕ ਅਹਿਮ ਤਰੀਨ ਫਾਇਦਾਮੰਦ ਗੱਲ ਦੱਸੀ ਹੈ ਬਹੁਤ ਸ਼ੁਕਰੀਆ ਸੁਲੇਮਾਨ ਸਾਹਿਬ ਅਗਲਾ ਸਾਡੀ ਜਿਹੜੀ ਮੇਲ ਹੈ ਉਹ ਇਹ ਵੇ ਔਰ ਇਹਦੇ 'ਚ ਜਨਾਬ ਸ਼ੁਕਰੀਆ ਦਾ ਬੜਾ ਕੰਮ ਹੋਇਆ ਕਿ ਤੁਹਾਡਾ ਸ਼ੁਕਰੀਆ ਅਦਾ ਕੀਤਾ ਗਿਆ ਬੜੇ ਸੋਹਣੇ ਸੋਹਣੇ ਲਫਜ਼ਾਂ ਦੇ ਨਾਲ ਅਤੇ ਮੈਂ ਉਹ ਸੋਹਣੇ ਸੋਹਣੇ ਲਫਜ਼ ਜਿਹੜੇ ਨੇ ਉਹ ਤੁਹਾਡੀ ਨਜ਼ਰ ਕਰਦੀ ਹਾਂ
1: ਜੀ ਜ਼ਰੂਰ
0: ਉਹ ਕਹਿੰਦੇ ਪਏ ਨੇ ਜੀ ਲਿਖਣ ਵਾਲੇ ਨੇ ਈਮੇਲ ਅਬਦੁਲ ਲਤੀਫ ਸਾਹਿਬ ਕਹਿੰਦੇ ਨੇ ਸੁਲੇਮਾਨ ਸਾਹਿਬ ਮੈਂ ਤੁਹਾਡਾ ਬੇਹੱਦ ਸ਼ੁਕਰਗੁਜ਼ਾਰ ਹਾਂ ਅਤੇ ਸਾਰੀ ਉਮਰ ਤੁਹਾਡੇ ਲਈ ਦੁਆਵਾਂ ਕਰਾਂਗਾ ਲਓ ਕਿਉਂਕਿ ਤੁਹਾਡੇ ਇਲਾਜ ਨਾਲ ਮੇਰੀ ਵਾਈਫ ਦੀ ਪ੍ਰੋਬਲਮ ਠੀਕ ਹੋਈ ਹੈ ਅਤੇ ਅੱਲਾਹ ਪਾਕ ਨੇ ਸਾਨੂੰ ਔਲਾਦ ਦੀ ਖੁਸ਼ੀਆਂ ਤੋਂ ਨਵਾਜ਼ਿਆ ਸੁਲੇਮਾਨ ਸਾਹਿਬ ਮੈਨੂੰ ਤਾਂ ਯਕੀਨ ਹੀ ਨਹੀਂ ਹੁੰਦਾ ਸੀ ਕਿ ਸਾਡਾ ਇਹ ਮਸਲਾ ਵੀ ਹੱਲ ਹੋ ਜਾਏਗਾ ਮੈਂ ਦੁਆ ਕਰਨਾ ਕਿ ਅੱਲਾਹ ਪਾਕ ਸਾਡੀ ਤਰ੍ਹਾਂ ਹਰ ਸ਼ਖਸ ਨੂੰ ਔਲਾਦ ਦੀ ਖੁਸ਼ੀ ਅਤਾ ਕਰੇ ਅਤੇ ਸਭ ਨੂੰ ਸਿਹਤ ਬਖਸ਼ੇ ਆਮੀਨ
1: ਸੁਮਾ ਆਮੀਨ ਸ਼ੁਕਰੀਆ ਮੇਰੇ ਭਾਈ ਮੇਰੇ ਮੋਹਤਰਮ ਇਹ ਸਭ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਏ ਮੇਰਾ ਕੰਮ ਤਾਂ ਬਸ ਇਲਾਜ ਕਰਨਾ ਏ ਉਹ ਪਾਕ ਜ਼ਾਤ ਹੀ ਸ਼ਫਾ ਅਤਾ ਕਰਦੀ ਏ ਮੇਰੇ ਮੋਹਤਰਮ ਮੇਰੀ ਵੀ ਇਹੋ ਹੀ ਦੁਆ ਏ ਕਿ ਰੱਬ ਸਾਰੇ ਮਰੀਜ਼ਾਂ ਨੂੰ ਸਿਹਤ ਕੁੱਲੀ ਅਤਾ ਫਰਮਾਏ ਆਮੀਨ ਮੇਰੇ ਮੋਹਤਰਮ ਭਾਈ ਮੇਰੇ ਵੱਲੋਂ ਵੀ ਮੁਬਾਰਕਬਾਦ ਕਬੂਲ ਫਰਮਾਓ ਸੋਹਣਾ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
0: ਆਮੀਨ ਸੁਮਾ ਆਮੀਨ ਸੋਹਣੇ ਭੈਣ ਭਰਾਓ ਮੈਸੇਜ ਅਤੇ ਈਮੇਲ ਦਾ ਸਿਲਸਿਲਾ ਜਾਰੀ ਉਸਾਰੀ ਏ ਅੱਧੀ ਛੁੱਟੀ ਦਾ ਵੇਲਾ ਹੋ ਗਿਆ ਅਤੇ ਜਿਨ੍ਹਾਂ ਭੈਣ ਭਰਾਵਾਂ ਕੋਲ ਸਾਡਾ ਫੋਨ ਨੰਬਰ ਅਤੇ ਪਤਾ ਨਹੀਂ ਹੈਗਾ ਉਹ ਜ਼ਰਾ ਟੈਲੀਫੋਨ ਨੰਬਰ ਵੀ ਨੋਟ ਕਰ ਲੈਣ ਅਤੇ ਪਤਾ ਵੀ ਨੋਟ ਕਰ ਲੈਣ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਏ 0300414 2608 ਯਾਨੀ 0300414268 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com ਜੀ ਭੈਣ ਭਰਾਓ ਪਤਾ ਅਤੇ ਫੋਨ ਨੰਬਰ ਤੁਸੀਂ ਨੋਟ ਫਰਮਾ ਲਿਆ ਹੁਣ ਆਉਂਦੇ ਹਾਂ ਈਮੇਲ ਅਤੇ ਮੈਸੇਜ ਦੇ ਸਿਲਸਿਲੇ ਵਾਲੇ ਪਾਸੇ ਸੁਲੇਮਾਨ ਸਾਹਿਬ ਸਾਨੂੰ ਇਹ ਮੈਸੇਜ ਭੇਜਿਆ ਹੈ ਜਨਾਬ ਮੋਹਸਿਨ ਸ਼ਾਹ ਸਾਹਿਬ ਨੇ ਫਰਮਾਉਂਦੇ ਨੇ ਕਿ ਮੇਰੇ ਵਾਲਿਦ ਦੀ ਉਮਰ 58 ਸਾਲ ਹੈ ਉਹਨਾਂ ਦੀ ਸਿਹਤ ਮਾਸ਼ਾਅੱਲਾ ਬਹੁਤ ਚੰਗੀ ਹੈ ਲੇਕਿਨ ਕੁਝ ਦਿਨਾਂ ਤੋਂ ਜੋੜਾਂ 'ਚ ਦਰਦ ਅਤੇ ਨਾਲ ਹੀ ਜਿਸਮਾਨੀ ਕਮਜ਼ੋਰੀ ਮਹਿਸੂਸ ਕਰ ਰਹੇ ਨੇ ਮੈਂ ਵਕਤ ਜ਼ਾਇਆ ਕੀਤੇ ਬਗੈਰ ਤੁਹਾਡੇ ਨਾਲ ਰਾਬਤਾ ਕੀਤਾ ਹੈ ਬਰਾਏ ਕਰਮ ਦਵਾਈ ਪਾਰਸਲ ਕਰ ਦਿਓ ਬੜੀ ਮਿਹਰਬਾਨੀ ਸੁਲੇਮਾਨ ਸਾਹਿਬ
1: ਮੇਰੇ ਮੋਹਤਰਮ ਭਾਈ ਇਹ ਤਾਂ ਬਹੁਤ ਹੀ ਅੱਛੀ ਗੱਲ ਹੈ ਕਿ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਹੀ ਇਲਾਜ ਤਵੱਜੋ ਕੀਤੀ ਹੈ ਤੁਸੀਂ ਫਿਕਰ ਨਾ ਕਰੋ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਮਾਰੀ ਦੀ ਰੋਕਥਾਮ ਹੋ ਜਾਵੇਗੀ ਗਾਏ ਦਾ ਗੋਸ਼ਤ ਮਟਰ ਚਨੇ ਅਤੇ ਚਨੇ ਦੀ ਦਾਲ ਲੋਬੀਆ ਇਹਨਾਂ ਚੀਜ਼ਾਂ ਤੋਂ ਤੁਸੀਂ ਪਰਹੇਜ਼ ਕਰਾਓ ਮੈਂ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਯੂਰਿਕ ਐਸਿਡ ਖਾਰਜ ਹੋਵੇਗਾ ਅਸਾਬ ਅਤੇ ਪੱਠੇ ਨੂੰ ਮਜ਼ਬੂਤੀ ਮਿਲੇਗੀ ਅਤੇ ਇਨਸ਼ਾਅੱਲਾ ਜੋੜਾਂ ਦੇ ਦਰਦ ਵਿੱਚ ਹੈਰਤ ਅੰਗੇਜ਼ਾ ਫਾਕਾ ਹੋ ਜਾਵੇਗਾ
0: ਇਨਸ਼ਾਅੱਲਾ ਜੀ ਇਨਸ਼ਾਅੱਲਾ ਕਿਉਂ ਨਹੀਂ ਸੁਲੇਮਾਨ ਸਾਹਿਬ ਮੈਨੂੰ ਇੱਕ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ
1: ਅੱਛਾ ਜੀ ਕਿਹੜੀ ਗੱਲ
0: ਇਹੀ ਕਿ ਲੋਕ ਹੋਟਲਿੰਗ ਸ਼ੋਪਿੰਗ ਘੁੰਮਣ ਫਿਰਨ 'ਚ ਬੇਦਰੇਕ ਪੈਸਾ ਲਾਉਂਦੇ ਨੇ ਪਰ ਆਪਣੀ ਸਿਹਤ ਅਤੇ ਤੰਦਰੁਸਤੀ ਵਾਸਤੇ ਇੱਕ ਰੁਪਈਆ ਖਰਚ ਨਹੀਂ ਕਰਨਾ ਚਾਹੁੰਦੇ ਅਤੇ ਸਿਹਤ ਉੱਤੇ ਪੈਸੇ ਖਰਚਣ ਲੱਗੇ 100-100 ਵਾਰੀ ਸੋਚਦੇ ਆ ਹਾਲਾਂਕਿ ਸਿਹਤ ਨਾਲ ਹੀ ਸਾਰੀ ਬਹਾਰਾਂ ਨੇ
1: ਜੀ ਸਹਿਮਾ ਜੀ ਬਿਲਕੁਲ ਇਹ ਰਵੱਈਆ ਬਹੁਤ ਗਲਤ ਹੈ ਸਭ ਤੋਂ ਪਹਿਲਾਂ ਆਪਣੀ ਸਿਹਤ ਅਤੇ ਫਿਰ ਦੂਜੇ ਖਰਚੇ ਵੱਲ ਨਜ਼ਰ ਕਰਨੀ ਚਾਹੀਦੀ
0: ਹਾਂਜੀ ਨਹੀਂ ਤਾਂ ਸਿਹਤ ਚਲੀ ਜਾਏਗੀ ਅਤੇ ਪੈਸਾ ਰਹਿ ਜਾਏਗਾ ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਜਿਹੜੀ ਮੇਲ ਹੈਗੀ ਹੈ ਉਹ ਸਾਨੂੰ ਨਾ ਸ਼ੁਐਬ ਤਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ ਮੈਂ ਅਲਹਮਦੁਲਿਲਾ ਸਿਹਤਮੰਦ ਜਵਾਨ ਹਾਂ ਸੈਡੋਲ ਅਤੇ ਸਮਾਰਟ ਜਿਸਮ ਹੈ ਕਿਉਂਕਿ ਮੈਂ ਜਿਮ ਜੁਆਇਨ ਕੀਤਾ ਹੋਇਆ ਲੋਕ ਮੇਰੀ ਸਿਹਤ ਵੇਖ ਕੇ ਰਸ਼ਕ ਕਰਦੇ ਨੇ ਲੇਕਿਨ ਮੈਂ ਜਾਣਨਾ ਕਿ ਮੈਂ ਕਿੰਨਾ ਕਮਜ਼ੋਰ ਹਾਂ। ਆਪਣੀ ਕਮਜ਼ੋਰੀ 'ਤੇ ਨਜ਼ਰ ਕਰਕੇ ਮੈਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਮੈਂ ਕਈ ਗੋਲੀਆਂ ਇਸਤੇਮਾਲ ਕਰ ਚੁੱਕੀ ਹਾਂ ਲੇਕਿਨ ਵਕਤੀ ਫਾਇਦਾ ਹੁੰਦਾ ਹੈ। ਸੁਲੇਮਾਨ ਸਾਹਿਬ, ਮੇਰੀ ਉਮਰ 30 ਸਾਲ ਹੈ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਐਸੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਸਿਹਤਮੰਦ ਹੋ ਜਾਵਾਂ ਅਤੇ ਹਕੀਕੀ ਤੌਰ 'ਤੇ ਮੇਰੇ ਜਿਸਮ ਵਿੱਚ ਤਾਕਤ ਆ ਜਾਏ, ਮੇਰੀ ਜ਼ਹਿਨੀ ਟੈਨਸ਼ਨ ਦੂਰ ਹੋ ਜਾਵੇ। ਸੁਲੇਮਾਨ ਸਾਹਿਬ,
1: ਬੇਟਾ ਜੀ, ਇਹ ਕੋਈ ਮੁਨਫਰਦ ਮਸਲਾ ਨਹੀਂ, ਬਲਕਿ ਤੁਹਾਡੇ ਵਰਗੇ ਕਈ ਨੌਜਵਾਨ ਮੇਰੇ ਜ਼ੇਰੇ ਇਲਾਜ ਰਹੇ ਨੇ, ਉਹਨਾਂ ਦਾ ਮਸਲਾ ਵੀ ਬਿਲਕੁਲ ਇਹੋ ਹੀ ਸੀ, ਲੇਕਿਨ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹਨਾਂ ਦੀ ਬਿਮਾਰੀ ਬਿਲਕੁਲ ਠੀਕ ਹੋ ਗਈ। ਬੇਟਾ ਜੀ, ਬਜ਼ਾਹਰ ਸਡੋਲ ਅਤੇ ਹੈਂਡਸਮ ਜਿਸਮ ਦਾ ਮਤਲਬ ਹਰਗਿਜ਼ ਇਹ ਨਹੀਂ ਕਿ ਉਹ ਬੰਦਾ ਅੰਦਰੋਂ ਵੀ ਓਨਾ ਹੀ ਤਾਕਤਵਰ ਹੋਵੇ ਜਿੰਨਾ ਬਾਹਰੋਂ ਨਜ਼ਰ ਆ ਰਿਹਾ ਹੁੰਦਾ ਹੈ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ, ਇਹ ਕਿਸੇ ਅੰਦਰੂਨੀ ਪੇਚੀਦਗੀ ਦਾ ਨਤੀਜਾ ਹੈ। ਤੁਸੀਂ ਕਿਸੇ ਟਾਈਮ ਦਵਾਖਾਨੇ 'ਤੇ ਆ ਜਾਓ ਤਾਂ ਕਿ ਮੈਂ ਤੁਹਾਡੇ ਤਬੀਅਤ ਮਜ਼ਾਜ ਤੋਂ ਆਗਾਹ ਹੋ ਕੇ ਤੁਹਾਡੇ ਲਈ ਮੌਜੂਦ ਦਵਾਈ ਤਜਵੀਜ਼ ਕਰ ਸਕਾਂ। ਮੁਹਤਰਮ, ਮੈਂ ਤੁਹਾਡੇ ਯਕੀਨ ਦਿਵਾਉਂਦਾ ਵਾਂ ਕਿ ਚੰਦ ਹਫ਼ਤੇ ਦੇ ਇਲਾਜ ਤੋਂ ਬਾਅਦ ਤੁਹਾਡੇ ਅਸਾਬ ਨੂੰ ਹੈਰਤ ਅੰਗੇਜ਼ ਤਾਕਤ ਮਿਲੇਗੀ, ਜਿਹਦੇ ਨਤੀਜੇ ਵਿੱਚ ਤੁਹਾਡੀ ਇਹ ਕਮਜ਼ੋਰੀ ਮੁਕੰਮਲ ਅਤੇ ਮੁਸਤਕਿਲ ਤੌਰ 'ਤੇ ਠੀਕ ਹੋ ਜਾਵੇਗੀ।
0: ਜੀ ਜਨਾਬ ਸ਼ੁਐਬ ਸਾਹਿਬ, ਤੁਸੀਂ ਆਪਣੀ ਜਿਹੜਾ ਮੈਸੇਜ ਕੀਤਾ ਸੀ ਜਵਾਬ ਸੁਣਿਆ, ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਫੌਰੀ ਅਮਲ ਕਰੋ।
1: ਜੀ,
0: ਬਹਰਹਾਲ ਮੈਸੇਜ ਹਾਜ਼ਰ ਹੈ। ਅਗਲਾ ਮੈਸੇਜ ਪੜ੍ਹਾ?
1: ਜੀ ਜੀ, ਜ਼ਰੂਰ ਪੜ੍ਹੋ ਜੀ।
0: ਲਿਖਣ ਵਾਲੇ ਨੇ ਆਸਿਮ ਸਈਦ ਸਾਹਿਬ, ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੇ ਵਾਲਿਦ ਸਾਹਿਬ ਨੂੰ ਜੋੜਾਂ 'ਚ ਬਹੁਤ ਦਰਦ ਹੁੰਦਾ ਹੈ, ਸਰਦੀ ਦੇ ਮੌਸਮ ਵਿੱਚ ਤੇ ਟੁਰਿਆ ਵੀ ਨਹੀਂ ਜਾਂਦਾ ਤੇ ਨਾ ਹੀ 2-4 ਪੌੜੀਆਂ ਚੜ ਸਕਦੇ ਨੇ। ਪਿਛਲੇ ਹਫਤੇ ਸ਼ੂਗਰ ਚੈੱਕ ਕਰਾਈ ਜਿਹੜੀ ਬਹੁਤ ਜ਼ਿਆਦਾ ਆਈ ਹੈ, ਇਹਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਨੇ। ਹਾਲਾਂਕਿ ਮੈਂ ਸਮਝਾਇਆ ਹੈ ਕਿ ਫੌਰੀ ਇਲਾਜ ਨਾਲ ਇਹ ਮਸਲਾ ਠੀਕ ਹੋ ਜਾਏਗਾ। ਸੁਲੇਮਾਨ ਸਾਹਿਬ, ਵਾਲਿਦ ਸਾਹਿਬ ਦੀ ਉਮਰ 62 ਸਾਲ ਹੈ, ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
1: ਆਸਮ ਭਾਈ, ਸ਼ੂਗਰ ਦਾ ਨਾਂ ਹੀ ਸੁਣ ਕੇ ਅਕਸਰ ਮਰੀਜ਼ 'ਤੇ ਕੰਮ ਜਾਂਦੇ ਨੇ।
0: ਹਾਂਜੀ,
1: ਵਾਕਈ ਇਹ ਬਹੁਤ ਹੀ ਬੁਰੀ ਬਿਮਾਰੀ ਹੈ, ਲੇਕਿਨ ਤੁਹਾਡੀ ਇਹ ਗੱਲ ਦਰੁਸਤ ਹੈ ਕਿ ਬਰਵਕਤ ਇਲਾਜ ਦੇ ਜ਼ਰੀਏ ਇਹ ਟਾਈਪ ਦੀ ਸ਼ੂਗਰ ਦੀ ਰੋਕਥਾਮ ਹੋ ਸਕਦੀ ਹੈ। ਮੇਰੇ ਮੋਹਤਰਮ ਭਾਈ, ਸੀੜੀਆਂ ਚੜ੍ਹਨਾ, ਜ਼ਮੀਨ 'ਤੇ ਬੈਠਣਾ, ਬਹੁਤ ਜ਼ਿਆਦਾ ਪੈਦਲ ਚੱਲਣਾ ਤੁਹਾਡੇ ਵਾਲਦ ਸਾਹਿਬ ਲਈ ਮੁਜ਼ਰ ਹੈ। ਹੁਣ ਚੂੰਕਿ ਸ਼ੂਗਰ ਵੀ ਪੋਜ਼ਿਟਿਵ ਹੈ, ਲਿਹਾਜ਼ਾ ਮਿੱਠੀ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ ਹੈ। ਮੈਂ ਤੁਹਾਡੇ ਵਾਲਦ ਸਾਹਿਬ ਲਈ ਗੁੜ, ਮਾਰ ਬੂਟੀ ਅਤੇ ਜ਼ੰਜਬੀਲ ਨਾਲ ਤਿਆਰ ਹੋਣ ਵਾਲੀ ਖਾਸ ਅਦਵੀਆਤ ਤਜਵੀਜ਼ ਕੀਤੀਆਂ ਨੇ, ਜਿਹੜੀ ਨਾ ਸਿਰਫ ਯੂਰਿਕ ਐਸਿਡ ਨੂੰ ਖਾਰਜ ਕਰਨਗੀਆਂ ਬਲਕਿ ਸ਼ੂਗਰ ਨੂੰ ਵੀ ਕੰਟਰੋਲ ਰੱਖਣਗੀਆਂ। ਇਹਨਾਂ ਦਵਾਈਆਂ ਨਾਲ ਅਸਾਬ ਅਤੇ ਪੱਠੇ ਮਜ਼ਬੂਤ ਹੋਣਗੇ, ਹੱਡੀਆਂ ਨੂੰ ਤਕਵੀਅਤ ਮਿਲੇਗੀ ਅਤੇ ਜਿਗਰ ਦਾ ਨਿਜ਼ਾਮੇ ਹਜ਼ਮ ਮਜ਼ਬੂਤ ਅਤੇ ਮੁਨਜ਼ਮ ਹੋ ਜਾਏਗਾ ਅਤੇ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਸ਼ੂਗਰ ਵੀ ਕੰਟਰੋਲ ਰਹੇਗੀ ਅਤੇ ਜੋੜਾਂ ਦੇ ਦਰਦਾਂ ਨੂੰ ਵੀ ਫਾਇਦਾ ਹੋਵੇਗਾ।
0: ਇਨਸ਼ਾਅੱਲਾ ਜੀ, ਇਨਸ਼ਾਅੱਲਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਮਹਦੂਦ ਹੈ, ਲਿਹਾਜ਼ਾ ਪ੍ਰੋਗਰਾਮ ਦੀ ਆਖਰੀ ਮੇਲ ਤੁਹਾਡੀ ਖਿਦਮਤ 'ਚ ਪੇਸ਼ ਕਰ ਰਹੀ ਹਾਂ, ਜਿਹੜੀ ਆਰਿਫ ਜ਼ਮਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬੇ ਅਲੀ, ਮੇਰੀ ਸ਼ਾਦੀ ਨੂੰ 4 ਸਾਲ ਹੋ ਗਏ ਨੇ, ਬੇਔਲਾਦੀ ਦਾ ਮਸਲਾ ਹੈ, ਹਰ ਟੈਸਟ ਹਰ ਰਿਪੋਰਟ ਕਲੀਅਰ ਹੈ, ਲੇਕਿਨ ਫਿਰ ਵੀ ਔਲਾਦ ਤੋਂ ਮਹਿਰੂਮੀ ਹੈ। ਸੁਲੇਮਾਨ ਸਾਹਿਬ, ਮੈਂ ਤੁਹਾਨੂੰ ਇਸ ਸਿਲਸਿਲੇ 'ਚ ਖੁਦ ਮਿਲਣਾ ਚਾਹੁੰਦਾ ਤਾਂ ਕਿ ਤੁਹਾਨੂੰ ਰਿਪੋਰਟਸ ਵੀ ਵਿਖਾਵਾਂ ਅਤੇ ਸਾਰੀ ਹਿਸਟਰੀ ਵੀ ਦੱਸਾਂ। ਬਰਾਏ ਕਰਮ ਮੁਲਾਕਾਤ ਦਾ ਵੇਲਾ ਦੇ ਦਿਓ।
1: ਮੇਰੇ ਮੋਹਤਰਮ ਭਾਈ, ਤੁਹਾਡਾ ਖੁਦ ਆਉਣਾ ਤਾਂ ਬਹੁਤ ਹੀ ਅੱਛੀ ਗੱਲ ਹੈ, ਇਹਦੇ ਨਾਲ ਬਿਮਾਰੀ ਦੀ ਤਸ਼ਖੀਸ ਵਿੱਚ ਬਹੁਤ ਮਦਦ ਮਿਲੇਗੀ। ਮੇਰੇ ਭਾਈ, ਤੁਸੀਂ ਕਿਸੇ ਦਿਨ ਸੁਬਾਹ 10 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ ਮੇਰੇ ਦਵਾਖਾਨੇ 'ਤੇ ਮੈਨੂੰ ਮਿਲ ਸਕਦੇ ਹੋ। ਮੈਂ ਤੁਹਾਡੀ ਖਿਦਮਤ ਲਈ ਦਵਾਖਾਨੇ 'ਤੇ ਮੌਜੂਦ ਹਾਂ, ਤੁਹਾਡੀ ਖਿਦਮਤ ਵਾਸਤੇ ਹਾਜ਼ਰ ਹਾਂ।
0: ਜੀ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਦੀ ਸ਼ਾਨ ਵਧਾਈ, ਬਹੁਤ ਬਹੁਤ ਮਿਹਰਬਾਨੀ।
1: ਸਾਇਮਾ ਜੀ, ਤੁਹਾਡਾ ਅਤੇ ਸਾਰੇ ਪ੍ਰੋਗਰਾਮ ਦੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ।
0: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਫੇਰ ਮਿਲਾਂਗੇ, ਜਾਂਦੇ ਜਾਂਦੇ ਰੱਬ ਰਾਖਾ।
2: And now you are tuned into FM 101.

ਕਿ ਦਿਲ ਤੇ ਛੁਰੀ ਚਲਾਂ ਤੋਂ ਪਹਿਲਾਂ ਦਿਲ ਤੇ ਛੁਰੀ ਚਲਾਂ ਤੋਂ ਪਹਿਲਾਂ ਸੋਚ ਤੇ ਲੈਂਦਾ ਜਾਣ ਤੋਂ ਪਹਿਲਾਂ ਪਾਗਲ ਸ਼ਾਗਲ ਹੋਣਾ ਪੈਂਦਾ ਉਹਦੀ ਯਾਦ ਭੁਲਾਉਣ ਤੋਂ ਪਹਿਲਾਂ ਉਹ ਵੇਲੇ ਦਾ ਜਾਣੂ ਨਹੀਂ ਸੀ ਬਹੁਤਾਂ ਕਸਮਾਂ ਖਾਣ ਤੋਂ ਪਹਿਲਾਂ ਖੌਰੇ ਮਤ ਕਿਉਂ ਮਾਰੀ ਜਾਂਦੀ ਪਿਆਰ ਦੀ ਖੇਡ ਰਚਾਉਣ ਤੋਂ ਪਹਿਲਾਂ ਲੱਗਦੀ ਸੀ ਇਹ ਦੁਨੀਆ ਜੰਨਤ ਉਹਦੇ ਮੁੱਖ ਪਰਤਾਉਣ ਤੋਂ ਪਹਿਲਾਂ ਵੇਖਣ ਜੋਗਾ ਹੌਸਲਾ ਦੇਵੀ ਰੱਬਾ ਯਾਰ ਮਿਲਾਉਣ ਤੋਂ ਪਹਿਲਾਂ ਮੇਰੇ ਮੱਥੇ ਮੁਜਰਿਮ ਲਿਖਿਆ ਧਰਤੀ ਉੱਤੇ ਆਉਣ ਤੋਂ ਪਹਿਲਾਂ ਦਿਲ ਨੂੰ ਹੀ ਸਮਝਾ ਲੈ ਦਿਲ ਨੂੰ ਹੀ ਸਮਝਾ ਲੈ ਅਹੁਦੇ ਤਰਲੇ ਪਾਉਣ ਤੋਂ ਪਹਿਲਾਂ ਲੱਗਦੀ ਸੀ ਇਹ ਦੁਨੀਆ ਜੰਨਤ ਅਹੁਦੇ ਮੁੱਖ ਪਰਤਾਉਣ ਤੋਂ ਪਹਿਲਾਂ ਅਸੀਂ ਨਾਜ਼ੁਕ ਦਿਲ ਦੇ ਲੋਕ ਹਾਂ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਅਦੇ ਕੀਤਾ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਕਿ ਤੇਰੀ ਯਾਦ ਦੇ ਵਿੱਚ ਮੈਂ ਮਰ ਜਾ ਸਾਂ ਮੈਨੂੰ ਇੰਨਾ ਯਾਦ ਨਾ ਆਇਆ ਕਰ